ਦੂਜੇ ਲੱਗੇ ਲੂਕੇ ਜਾਇਆ ਸਤਗੁਰ ਹੋਏ ਤਾਂ ਮਿਲੇ ਜਾਇਆ ਕਰ ਕਿਰਪਾ ਪਾਰ ਕਰਿਆ ਪਾਰ ਕਰਿਆ।

0: ਸਿਮਰੁਖ ਸਰਾਲਾ ਅਤਿ ਦੀਰਘ ਅਤਿ ਮੁੱਚ ਓਏ ਦੇ ਆਵੇ ਆਸ ਕਰ ਜਾਹਿ ਨਰਾ ਸਿਕਿਤ ਫਲ ਫਕੇ ਫਲ ਬਕ ਬਕੇ ਕੰਮ ਨਾਵੇ ਪਤ ਮਿਠ ਨੀਵੀ ਨਾਨਕਾ ਗੁਣ ਚੰਗੇ ਆਈਆਂ ਤਤ ਸਭ ਕੋ ਨਵੇ ਆਪ ਪਰ ਕੋ ਨਵੇ ਨਾ ਕੋਏ ਤਰ ਤਰਾ ਜੂ ਤੋਲੀਏ ਨਵੇ ਸੋ ਗੋਰਾ ਹੋਏ ਅਪਰਾਧੀ ਨਾਨਵੇ ਜੋ ਹੰਤਾ ਮਿਰਗਾ ਸੀਸ ਨਿਵਾਈ ਹੈ ਕਿਆ ਥੀ ਹੈ ਜਦ ਦੇਖ ਸੁਦੇ ਜਾਹੇ ਮਹੱਲਾ ਪਹਿਲਾ
1: ਪੜ ਪੁਸਤਕ ਸੰਧਿਆ ਬਾਦ ਚਲ ਕੂਦ ਸੁਭਗਨ ਸੁਭਾਦ ਮੁਖ ਝੂਠ ਬਿਭੂਕਨ ਸਾਰ ਤੇ ਪਾਸ ਹਾਲ ਵਿਚਾਰ ਗਲ ਮਾਲਾ ਦਿਲ ਕੁਲ ਲਾਟਲ ਦੋ ਧਾਤੀ ਦਸਤ ਪਾਟ ਜੇ ਦਾਨ ਸਭ ਮਨ ਕਰ ਮਨ ਸਭ ਖੇਤ ਨਿਸ਼ੋ ਕਰ ਮਨ ਨਾਨਕ ਨਿਸ਼ੋ ਪਾਵੇ ਜੇ ਸਤਗੁਰੁ ਆਤਮ ਪਰ ਪੜਿ ਕਪੜੂ ਭਾਵਨਾ ਛੱਡ ਦੁਨੀਆ ਅੰਦਰ ਜਮਨਾ ਮਰ ਕਰਮਨਾ ਆਪੇ ਹੀ ਕੀਤਾ ਭਾਵਨਾ ਕਿ ਮਸਾਵੇ ਰਹਿ ਪੀਵੇ ਅਗੇ ਜਮਨਾ ਨਗਰ

ਭਗਤ ਬਾਹੋਂ ਕੱਤੀਏ ਬਾਮਣ ਵੱਟਿਆ ਕੋਈ ਬੱਕਰਾ ਦਿਨ ਖਾਇਆ ਸਭ ਕੋ ਆਖੇ ਪਾਏ ਪੁਰਾਣਾ ਸੁੱਟੀਏ ਪੀ ਫਿਰ ਪਾਈਏ ਹੋ ਨਾਨਕ ਤਗ ਨ ਟੁੱਟਈ ਜੇ ਤਗ ਹੋਵੇ ਚੋਰ।

ਤਗਨਾ ਨਾਰੀ ਭਲਕੇ ਥੁੱਕ ਪਵੈ ਨਿਤਦਾ ਤਗਨਾ ਪੈਰੀ ਤਗਨਾ ਥੀ ਤਗਨਾ ਜੇਵਾ ਤਗਨਾ ਕੀ ਵੇ ਤਗਾਇਆ ਪੇ ਵੱਤੇ ਵੜਤਾ ਗਏ ਵਰਾ ਕੱਟੇ ਲੈ ਪਾੜ।

0: ਪਹਿਲਾ ਪਹਿਲਾ ਜੇ ਮਹਾਤਾ ਕਰਮ ਹੈ ਪਿਤਰੀ ਦੇ ਅੱਗੇ ਵਸ ਸੁੰਦਾਣੀਏ ਪਿਤਰੀ ਚੋਰ ਕਰੇ ਵਧੀਆ ਹੈ ਹੱਥ ਦਲਾਲ ਕੈ ਮੁਸਤੀਏ ਕਰੇ ਨਾਨਕ ਅੱਗੇ ਸੋ
1: ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ ਤੁਰੇ ਪਲਾਣੀ ਪਾਵੇ
2: ਲਾਏ ਬੈਠੇ
3: ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਚੋਂ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਸੁਫੀਆਨਾ ਕਲਾਮ।
4: ਸਮਾਜ ਫੈਲਾਓ ਸੁਫੀਆਨਾ ਰੰਗ।

ਤੁਸੀਂ ਸੁਣ ਰਹੇ ਸੀ ਸੂਫੀਆਨਾ ਕਲਾਮ। ਇਸ ਨਾਲ ਸਾਡੀ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਸਮਾਪਤ ਹੁੰਦੀ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰ

0: आप सुन रहे हैं आकाशवाणी दिल्ली का इंद्रप्रस्थ चैनल। दिन के 1:40 होने वाले हैं। अब आप सुनेंगे समाचार।
1: नमस्कार, ये आकाशवाणी है। इस बुलेटिन नाल मैं चंचल शर्मा। पहला बुलेटिन दियां खास खबरां। भारत जापान रक्षा मंत्रियों की मीटिंग नवी दिल्ली चल रही है। मीटिंग विच दोवां मुल्कां दरम्यान रक्षा संबंधां नूं होर मजबूत करन ते सहयोग के नवे खेतरां की पछाण करन ते चर्चा होण की उम्मीद है। वित्त मंत्री निर्मला सीतारमन ने अज सिंगापुर विच प्रधानमंत्री लॉरेंस वांग नाल मुलाकात की। केंद्रीय मंत्री भूपेन्द्र यादव ने कहा, भारत अपनी ब्रिक्स प्रधानगी नूं लोक केंद्रित बनाउण ते मनुखता पहलां की भावना नाल अगे वधाउण लई वचनबद्ध है। बंगलादेश विच आज नवे राष्ट्रपति की चोण लई वोटिंग बाद दोपहर 2 बजे शुरू होगी। बैडमिंटन विच भारत की ट्रिसा जॉली ते गायत्री गोपीचंद की महिला डबल्स जोड़ी BWF विश्व चैंपियनशिप के क्वार्टर फाइनल विच पहुंची। FIH हॉकी विश्व कप के मैच विच आज भारतीय औरतों की टीम का मुकाबला इंग्लैंड नाल शामी 6:30 बजे होगा। भारत जापान रक्षा मंत्रियों की मीटिंग इस समय नवी दिल्ली में चल रही है। रक्षा मंत्री राजनाथ सिंह ते जापान के रक्षा मंत्री शिंजीरो कोइजुमी मीटिंग की सह प्रधानगी कर रहे हैं। मीटिंग में दोवां मुल्कां दरम्यान रक्षा संबंधां नूं होर मजबूत करन, रणनीतिक भरोसे ते सहयोग वधाउण, हिंद प्रशांत खेतर च शांति ते सुरक्षा नूं उत्साहित करन ते सहयोग ते नवे खेतरां की पछाण करन ते चर्चा होण दी उम्मीद है। रक्षा मंत्री राजनाथ सिंह ने श्री कोइजुमी अते उन्हां दे वफद दा भारत विच स्वागत किया। उन्होंने जापान के कुमामोटो खेतर च आए विनाशकारी भूचाल तों बाद भारत की संवेदना ते एकता दा प्रगटावा किया। उन्होंने कहा कि भारत भूचाल कारण हुए जाने नुकसान ते डूंघा दुख प्रकट करता है। उन्होंने इस मुश्किल समय दौरान हर जरूरी सहायता, राहत ते मदद प्रदान करने लई भारत की वचनबद्धता नूं दोहराया। रक्षा मंत्री राजनाथ सिंह ने कहा कि भारत जापान संबंध सांझे लोकतंत्री कदरां कीमतां, आपसी सत्कार अते लंबे समय तों चल रहे सभ्यतावादी संबंधां ते आधारित ने। उन्होंने कहा कि अगले साल दोवें देश कूटनीतिक संबंधां दी स्थापना दे 75 साल पूरे करेंगे। राजनाथ सिंह ने कहा कि पिछले कुछ सालों तों यह दोस्ती दोवां मुल्कां दे नालों नाल पूरे हिंद प्रशांत खेतर च स्थिरता, मजबूती ते नियम आधारित व्यवस्था लई एक मजबूत बुनियाद बन गई है।
2: हम यह दोहराते हैं कि कठिन समय में भारत किसी भी जरूरी असिस्टेंस, रिलीफ और सपोर्ट प्रोवाइड करने के लिए पूरी तरह से दृढ़ संकल्पित है। हमारे दोनों देशों के संबंध साझे लोकतांत्रिक मूल्यों, परस्पर सम्मान और एक पुराने सिविलाइज्ड कनेक्ट पर आधारित हैं। अगले वर्ष हम अपने डिप्लोमेटिक रिलेशंस के 75 ईयर्स मनाएंगे और इन वर्षों के दौरान हमारी यह दोस्ती सिर्फ हमारे दोनों देशों के लिए ही नहीं बल्कि पूरे इंडो पैसिफिक क्षेत्र में स्टेबिलिटी, रेजिलियंस और रूल्स बेस्ड ऑर्डर का एक कॉर्नर स्टोन बन गई है।
1: रक्षा मंत्री ने कहा कि भारत के समुद्री दृष्टिकोण ते एक मुक्त ते खुले हिंद प्रशांत लई जापान की पहलकदमी दरमियान वधेरी तालमेल अज पहला नालों कितनी ज्यादा महत्वपूर्ण है। इस मौके श्री कोइजुमी ने कुमामोटो विच भूचाल तों प्रभावित लोगों प्रति भारत की संवेदना लई शुक्रिया अदा किया। उन्होंने जापान समुद्री स्वय रक्षा बल के जहाज उत्ते एक मेडिकल एमरजेंसी दौरान भारतीय जल सेना वालों प्रदान की गई सहायता की भी शलाघा की। वित्त मंत्री निर्मला सीतारमन ने आज सिंगापुर विच प्रधानमंत्री लॉरेंस वांग नाल मुलाकात की। विदेश मंत्री डॉ अजय शंकर, वणज ते उद्योग मंत्री पीयूष गोयल, इलेक्ट्रॉनिक्स ते सूचना तकनालोजी राजमंत्री जितिन प्रसाद भी इस मीटिंग विच मौजूद रहे। वित्त मंत्रालय ने एक सोशल मीडिया पोस्ट विच कहा कि दोवां नेतावां ने व्यापक रणनीतिक भाईवाली खाके नूं लागू करने च प्रगति की समीक्षा की। आर्थिक सहयोग, डिजिटलाइजेशन, संपर्क, हुनर विकास ते स्थिरता समेत वख वख खेतरां च दवल्ले सहयोग नूं होर मजबूत करने के तरीकों ते भी चर्चा की। मंत्री अज होने वाले भारत सिंगापुर मंत्र पदरी गोलमेज के चौथे दौर विच हिस्सा लैण लई सिंगापुर का दौरा कर रहे ने। भारत ने काबुल के एक सरकारी हस्पताल नूं दवाईयां अते डॉक्टरी समग्री भेजी है जो अफगानिस्तान के लोगों नाल भारत की लंबे समय तों चली आ रही सेहत भाईवाली की पुष्टि करती है। वित्त मंत्रालय ने एक सोशल मीडिया पोस्ट विच कहा है कि यह सहायता अफगानिस्तान दी सेहत संभाल जरूरतों नूं पूरा करने लई भारत की निरंतर वचनबद्धता नूं दर्शाउंदी है। इसका उद्देश काबुल के सरकारी हस्पताल च सेहत संभाल सेवावां नूं बेहतर बनाउणा है। वातावरण, जंगलात ते जलवायु तब्दीली बारे केंद्रीय मंत्री भूपेन्द्र यादव ने कहा कि प्रधानमंत्री नरेन्द्र मोदी की अगुवाई हेठ भारत अपनी ब्रिक्स प्रधानगी नूं ਲੋਕ ਕੇਂਦਰਿਤ ਬਣਾਉਣ ਤੇ ਇਸ ਨੂੰ ਮਨੁੱਖਤਾ ਪਹਿਲਾਂ ਦੀ ਭਾਵਨਾ ਨਾਲ ਅੱਗੇ ਵਧਾਉਣ ਲਈ ਵਚਨਬੱਧ ਹੈ। ਸ੍ਰੀ ਯਾਦਵ ਨੇ ਇਕ ਅੰਗਰੇਜ਼ੀ ਅਖਬਾਰ ਚ ਪ੍ਰਕਾਸ਼ਿਤ ਆਪਣੇ ਲੇਖ ਨੂੰ ਸੋਸ਼ਲ ਮੀਡੀਆ ਪੋਸਟ ਵਿਚ ਸਾਂਝਾ ਕੀਤਾ। ਉਨਾਂ ਕਿਹਾ ਕਿ ਭਾਰਤ ਮਿਸ਼ਨ ਲਾਈਫ ਦੇ ਸਿਧਾਂਤਾਂ ਦੇ ਆਧਾਰ ਤੇ ਨਿਰੰਤਰ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਦੇ ਨਾਲੋ ਨਾਲ ਜੰਗਲਾਂ ਚ ਅੱਗ ਦੀ ਰੋਕਥਾਮ ਤੇ ਆਫ਼ਤ ਨਾਲ ਨਜਿੱਠਣ ਦੀ ਸਮਰੱਥਾ ਤੇ ਵੀ ਜ਼ੋਰ ਦੇ ਰਿਹਾ। ਉਨਾਂ ਕਿਹਾ ਕਿ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਅਜਿਹੇ ਭਵਿੱਖ ਲਈ ਕੰਮ ਕਰ ਰਹੀ ਏ ਜਿਸ ਵਿਚ ਸਾਂਝੇ ਵਿਕਾਸ, ਮਜ਼ਬੂਤ ਤਰੱਕੀ, ਕਾਢਾਂ ਤੇ ਗਿਆਨ ਦੇ ਆਦਾਨ ਪ੍ਰਦਾਨ ਤੇ ਕੇਂਦਰ ਚ ਵਾਤਾਵਰਨ ਤੇ ਧਰਤੀ ਨੂੰ ਰੱਖਿਆ ਜਾਵੇ। ਦਿੱਲੀ ਦੇ ਉਪਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਦਿੱਲੀ ਚ ਹੋਣ ਵਾਲੇ ਆਉਂਦੇ ਬ੍ਰਿਕਸ ਸੰਮੇਲਨ 2026 ਦੀਆਂ ਤਿਆਰੀਆਂ ਤੇ ਇਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਇਸ ਸੰਮੇਲਨ 12 ਤੇ 13 ਸਤੰਬਰ ਨੂੰ ਹੋਣਾ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸੰਧੂ ਨੇ ਕਿਹਾ ਕਿ ਮੀਟਿੰਗ ਦੌਰਾਨ ਉਨਾਂ ਨੇ ਸਾਰੇ ਮੋਰਚਿਆਂ ਤੇ ਸਹਿਜ ਬਹੁਏਜੰਸੀ ਤਾਲਮੇਲ ਤੇ ਸਮੇਂ ਸਿਰ ਲਾਗੂ ਕਰਨ ਦੀ ਜ਼ਰੂਰਤ ਤੇ ਜ਼ੋਰ ਦਿੱਤੈ। ਉਨਾਂ ਸਾਰੇ ਸਬੰਧਤ ਵਿਭਾਗਾਂ ਤੇ ਏਜੰਸੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਮੁੱਖ ਬਿੰਦੂਆਂ ਤੇ ਰੂਟਾਂ ਤੇ ਸੁਚਾਰੂ ਆਵਾਜਾਈ ਤੇ ਸੁਰੱਖਿਆ ਪ੍ਰਬੰਧਨ, ਮਜ਼ਬੂਤ ਨਾਗਰਿਕ ਰੱਖ ਰਖਾਅ ਤੇ ਐਮਰਜੈਂਸੀ ਡਾਕਟਰੀ ਤਿਆਰੀ ਨੂੰ ਯਕੀਨੀ ਬਣਾਉਣ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵਿਚ ਤੁਰੰਤ ਸੁਧਾਰਾਂ ਦੀ ਲੋੜ ਤੇ ਜ਼ੋਰ ਦਿੱਤੈ। ਭਾਰਤ ਨੇ ਕਿਹੈ ਕਿ ਕੌਂਸਲ ਦੀ ਬਣਤਰ ਤੇ ਫੈਸਲਾ ਲੈਣ ਦੀਆਂ ਪ੍ਰਕਿਰਿਆਵਾਂ ਮੌਜੂਦਾ ਆਲਮੀ ਹਾਲਾਤ ਮੁਤਾਬਕ ਹੋਣੀਆਂ ਚਾਹੀਦੀਆਂ ਨੇ ਤੇ ਵਿਕਾਸਸ਼ੀਲ ਮੁਲਕਾਂ ਨੂੰ ਵਧੇਰੇ ਨੁਮਾਇੰਦਗੀ ਮਿਲਣੀ ਚਾਹੀਦੀ ਏ। ਕੌਂਸਲ ਦੇ ਕੰਮਕਾਜ ਤੇ ਚਰਚਾ ਦੌਰਾਨ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਨੁਮਾਇੰਦੇ ਯੁਗਨਾ ਪਟੇਲ ਨੇ ਕਿਹਾ ਕਿ ਸੁਧਾਰਾਂ ਦੀ ਲੋੜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰੀ ਏ। ਉਨਾਂ ਜ਼ਿਕਰ ਕੀਤਾ ਕਿ 1945 ਤੋਂ ਸੰਯੁਕਤ ਰਾਸ਼ਟਰ ਦੇ ਮੈਂਬਰ ਮੁਲਕਾਂ ਦੀ ਗਿਣਤੀ ਚ ਕਾਫ਼ੀ ਵਾਧਾ ਹੋਇਐ ਤੇ ਉਨਾਂ ਦਾ ਤਰਕ ਏ ਕਿ ਸੁਰੱਖਿਆ ਕੌਂਸਲ ਉਸ ਸਮੇਂ ਮੌਜੂਦ ਪ੍ਰਬੰਧਾਂ ਦੇ ਆਧਾਰ ਤੇ ਕੰਮ ਕਰਨਾ ਜਾਰੀ ਨਹੀਂ ਰੱਖ ਸਕਦੀ।
3: सुरक्षा परिषद में सुधारों पर भारत का रुख स्पष्ट रूप से ज्ञात है। हम ग्लोबल साउथ के लिए अधिक प्रतिनिधित्व के साथ दोनों श्रेणियों में विस्तार चाहते हैं। इसे केवल स्पष्ट रूप से परिभाषित बिंदुओं और वार्ताओं के माध्यम से ही हासिल किया जा सकता है।
4: विद क्लियरली डिफाइंड माइलस्टोन्स एंड टाइमलाइंस।
1: ਉਪਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ ਤੇ ਸ਼ਰਧਾਂਜਲੀ ਭੇਟ ਕੀਤੀ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਨੇ ਰਾਜੀਵ ਗਾਂਧੀ ਨੂੰ ਰਾਸ਼ਟਰਪਤੀ ਸੇਵਾ ਤੇ ਜਨਤਕ ਜੀਵਨ ਚ ਉਨ੍ਹਾਂ ਦੇ ਯੋਗਦਾਨ ਲਈ ਯਾਦ ਕੀਤਾ। ਦਿਹਾਤੀ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਪਟਨਾ ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਤਹਿਤ ਬਣਾਏ ਗਏ 2,35,000 ਮਕਾਨਾਂ ਦੀਆਂ ਚਾਬੀਆਂ ਇਸੇ ਲਾਭਪਾਤਰੀਆਂ ਨੂੰ ਸੌਂਪੀਆਂ। ਬਾਪੂ ਸਭਾਗਾਰ ਚ ਪ੍ਰੋਗਰਾਮ ਦੌਰਾਨ ਸ੍ਰੀ ਚੌਹਾਨ ਨੇ ਨਵੇਂ ਚੁਣੇ ਗਏ ਲਾਭਪਾਤਰੀਆਂ ਨੂੰ ਮਨਜ਼ੂਰੀ ਪੱਤਰ ਵੀ ਵੰਡੇ। ਇਸ ਮੌਕੇ ਮੁੱਖ ਮੰਤਰੀ ਸਮਰਾਟ ਚੌਧਰੀ, ਉਪ ਮੁੱਖ ਮੰਤਰੀ ਵਿਜੇ ਕੁਮਾਰ ਚੌਧਰੀ ਤੇ ਬਿਜੇਂਦਰ ਪ੍ਰਸਾਦ ਯਾਦਵ ਸਮੇਤ ਹੋਰ ਮੰਤਰੀ ਵੀ ਮੌਜੂਦ ਰਹੇ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪਟਨਾ ਦੇ ਬਾਮੇਟੀ ਵਿਖੇ ਕ੍ਰਿਸ਼ੀ ਜਨ ਕਲਿਆਣ ਸੰਵਾਦ ਵਿਚ ਵੀ ਸ਼ਾਮਲ ਹੋਣਗੇ। ਬੰਗਲਾਦੇਸ਼ ਵਿਚ 35 ਸਾਲਾਂ ਦੇ ਲੰਮੇ ਵਕਫੇ ਤੋਂ ਬਾਅਦ ਰਾਸ਼ਟਰਪਤੀ ਚੋਣ ਲਈ ਅੱਜ ਸੰਸਦ ਵਿਚ ਵੋਟਿੰਗ ਹੋਵੇਗੀ। ਵੋਟਾਂ ਦੁਪਹਿਰ ਬਾਅਦ 2 ਵਜੇ ਤੋਂ ਸ਼ਾਮੀ 5 ਵਜੇ ਤੱਕ ਪੈਣਗੀਆਂ। ਇਹ ਵੋਟਿੰਗ ਸੱਤਾਧਾਰੀ ਪਾਰਟੀ ਦੇ ਸੰਸਦ ਮੈਂਬਰ ਅਤੇ BNP ਦੇ ਨੇਤਾ ਮਿਰਜ਼ਾ ਕਫੂਲ ਇਸਲਾਮ ਆਲਮਗੀਰ ਤੇ 11 ਪਾਰਟੀਆਂ ਦੇ ਵਿਰੋਧੀ ਗਠਜੋੜ ਦੇ ਉਮੀਦਵਾਰ ਕਰਨਲ ਉਲੀ ਅਹਿਮਦ ਦਰਮਿਆਨ ਹੋਵੇਗੀ। ਨਵੇਂ ਚੁਣੇ ਗਏ ਰਾਸ਼ਟਰਪਤੀ ਕੱਲ੍ਹ ਸ਼ਾਮ ਬੰਗ ਭਵਨ ਦੇ ਦਰਬਾਰ ਹਾਲ ਚ ਬੰਗਲਾਦੇਸ਼ ਦੇ ਨਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਕੇਂਦਰੀ ਉਦਯੋਗਿਕ ਸੁਰੱਖਿਆ ਬਲ CISF ਨੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੇ 68 ਲੱਖ ਰੁਪਏ ਤੋਂ ਵੱਧ ਦੀ ਬੇਹਿਸਾਬ ਨਕਦੀ ਬਰਾਮਦ ਕੀਤੀ ਏ। CISF ਨੇ ਦਸਿਆ ਕਿ ਸ਼ੱਕ ਹੋਣ ਦੇ 2 ਮੁਸਾਫਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਦੋਵੇਂ ਮੁਸਾਫਰ ਗੁਹਾਟੀ ਤੇ ਫਿਰ ਉਥੋਂ ਅੱਗੇ ਅਗਰਤਲਾ ਜਾ ਰਹੇ ਸਨ। ਉਨ੍ਹਾਂ ਦੇ ਸਮਾਨ ਦੀ ਜਾਂਚ ਦੌਰਾਨ ਦੋਵਾਂ ਮੁਸਾਫਰਾਂ ਤੋਂ ਕੁੱਲ 68,53,000 ਰੁਪਏ ਬਰਾਮਦ ਹੋਏ ਨੇ। CISF ਨੇ ਦਸਿਆ ਕਿ ਮੁਸਾਫਰ ਨਕਦੀ ਤੇ ਯਾਤਰਾ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਅਗਲੇਰੀ ਕਾਰਵਾਈ ਲਈ ਆਮਦਨ ਕਰ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਐ। ਬੈਡਮਿੰਟਨ ਵਿਚ ਭਾਰਤ ਦੀ ਟ੍ਰਿਸਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ ਮਹਿਲਾ ਡਬਲਸ ਜੋੜੀ ਨਵੀਂ ਦਿੱਲੀ ਚ BWF ਵਿਸ਼ਵ ਚੈਂਪੀਅਨਸ਼ਿਪ ਦੇ ਕੁਆਟਰ ਫਾਈਨਲ ਵਿਚ ਪਹੁੰਚ ਗਈ ਏ। ਭਾਰਤੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਾਪਾਨ ਦੀ ਰਿਨ ਇਵਾਨਾਗਾ ਅਤੇ ਅਕੀ ਨਾਕਾਨਿਸ਼ੀ ਦੀ ਜੋੜੀ ਨੂੰ 21-16, 21-12 ਨਾਲ ਹਰਾਇਆ ਏ। FIH ਚ ਵਿਸ਼ਵ ਕੱਪ ਹਾਕੀ ਦੇ ਪੂਲ ਡੀ ਦੇ ਆਖਰੀ ਮੈਚ ਵਿਚ ਅੱਜ ਭਾਰਤੀ ਔਰਤਾਂ ਦੀ ਟੀਮ ਦਾ ਮੁਕਾਬਲਾ ਇੰਗਲੈਂਡ ਨਾਲ ਸ਼ਾਮੀ 6:30 ਵਜੇ ਹੋਵੇਗਾ। ਤੇ ਆਖਰ ਚ ਖਾਸ ਖ਼ਬਰਾਂ ਇਕ ਵਾਰ ਫਿਰ ਤੋਂ। ਭਾਰਤ ਜਾਪਾਨ ਰੱਖਿਆ ਮੰਤਰੀਆਂ ਦੀ ਮੀਟਿੰਗ ਨਵੀਂ ਦਿੱਲੀ ਚ ਚੱਲ ਰਹੀ ਏ। ਮੀਟਿੰਗ ਵਿਚ ਦੋਵਾਂ ਦੇਸ਼ਾਂ ਦਰਮਿਆਨ ਰੱਖਿਆ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਤੇ ਸਹਿਯੋਗ ਦੇ ਨਵੇਂ ਖੇਤਰਾਂ ਦੀ ਪਛਾਣ ਕਰਨ ਤੇ ਚਰਚਾ ਹੋਣ ਦੀ ਉਮੀਦ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸਿੰਗਾਪੁਰ ਵਿਚ ਪ੍ਰਧਾਨ ਮੰਤਰੀ ਲਾਰੈਂਸ ਵਾਂਗ ਨਾਲ ਮੁਲਾਕਾਤ ਕੀਤੀ। ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨੇ ਕਿਹਾ ਭਾਰਤ ਦਾ ਆਪਣੀ ਬ੍ਰਿਕਸ ਪ੍ਰਧਾਨਗੀ ਨੂੰ ਲੋਕ ਕੇਂਦਰਿਤ ਬਣਾਉਣ ਅਤੇ ਮਨੁੱਖਤਾ ਪਹਿਲਾਂ ਦੀ ਭਾਵਨਾ ਨਾਲ ਅੱਗੇ ਵਧਾਉਣ ਲਈ ਵਚਨਬੱਧ ਹੈ। ਬੰਗਲਾਦੇਸ਼ ਵਿਚ ਅੱਜ ਨਵੇਂ ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਬਾਅਦ ਦੁਪਹਿਰ 2 ਵਜੇ ਸ਼ੁਰੂ ਹੋਵੇਗੀ। ਬੈਡਮਿੰਟਨ ਵਿਚ ਭਾਰਤ ਦੀ ਟੁਸਾ ਜੌਲੀ ਤੇ ਗਾਇਤਰੀ ਗੋਪੀਚੰਦ ਦੀ ਮਹਿਲਾ ਡਬਲਸ ਜੋੜੀ BWF ਵਿਸ਼ਵ ਚੈਂਪੀਅਨਸ਼ਿਪ ਦੇ ਕੁਆਟਰ ਫਾਈਨਲ ਚ ਪਹੁੰਚੀ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 ਤੇ। ਨਮਸਕਾਰ।

ਜਦੋਂ ਯੇ ਥੀ ਰਣਦੀ ਭੁੱਡਾ ਕੇ ਸਦਾਬਹਾਰ ਨਗਮੋ ਕੇ ਜ਼ਰੀਏ ਬੁਨੀ ਗਈ ਦਿਲ ਕੋ ਛੂ ਲੈਣੇ ਵਾਲੀ ਇਹ ਖੂਬਸੂਰਤ ਦਾਸਤਾਨ। ਇਸ ਸੁਹਾਨੇ ਸਫ਼ਰ ਕੋ ਹਮ ਕਲ ਵੀ ਜਾਰੀ ਰੱਖੇਂਗੇ। ਸੁਣਨਾ ਨਾ ਭੁੱਲੀਏਗਾ ਕਾਰਜਕ੍ਰਮ ਏਕ ਹੀ ਕਲਾਕਾਰ। ਇਸੀ ਕੇ ਸਾਥ ਹੀ ਆਪਣੇ ਦੋਸਤ ਕੋ ਦੀਜੀਏ ਅਨੁਮਤੀ ਔਰ ਸੁਣੀਏ, ਸੁਣਤੇ ਰਹੀਏ ਹਮਾਰੇ ਕਾਰਜਕ੍ਰਮ ਏਕ ਹੀ ਕਲਾਕਾਰ।

ਹੁਣੇ ਤੁਸੀਂ ਸੁਣਦੇ ਪਏ ਹੋਵੇ ਫਿਲਮ ਗੋਰਖ ਧੰਦਾ ਦਾ ਗੀਤ ਆਸ਼ਾ ਭੋਸਲੇ ਦੀ ਆਵਾਜ਼ ਵਿਚ। ਹੁਣ ਗੱਲ ਕਰਦੇ ਹਾਂ ਪਿਆਰ ਦੀ। ਹੁਣ ਪਿਆਰ ਠੀਕ ਆ, ਪਿਆਰ ਤੋਂ ਬਾਅਦ ਸ਼ਾਦੀ ਵੀ ਠੀਕ ਗਈ। ਹੁਣ ਪੈ ਚਲਾ ਗਿਆ ਪਰਦੇਸਾਂ ਕੋ ਨੌਕਰੀ ਕੀਤੇ, ਹੁਣ ਸੁਹੇਰ ਕੱਲੇ ਕੇ ਕਰੇ ਉਦਾਸ ਹੈ, ਵਿਛੋੜਾ ਵੀ ਬਰਦਾਸ਼ਤ ਨਹੀਂ ਹੁੰਦਾ ਤਾਂ ਕੀ ਆਦੀ ਹੈ ਮਹੀਨੇ ਲੈ ਕੇ ਛੁੱਟੀਆਂ ਮਹੀਨੇ ਦੀਆਂ ਆ, ਦੋ ਚਾਰ ਦਿਨਾਂ ਦੀਆਂ ਨਹੀਂ ਮਹੀਨੇ ਦੀਆਂ ਛੁੱਟੀਆਂ ਖੇਨ ਕੇ ਘਰ ਆ। ਗੀਤ ਵਿਚ ਬੜੀ ਪਿਆਰੀ ਗੱਲ ਅਗੂ ਆਦੀ ਏ, ਮੇਕੋ ਤੇਰਾ ਸਾਬ ਕੁਆਰਾ ਲੱਗਦਾ ਹੈ ਇਹ ਕਰਕੇ ਤੇਕੋ ਛੁੱਟੀ ਨਹੀਂ ਦਿੰਦਾ, ਜੇ ਉਹ ਵੀ ਸ਼ਾਦੀ ਸ਼ੁਦਾ ਹੁੰਦਾ ਤਾਂ ਕਦਹਾ ਛੁੱਟੀ ਕੋ ਨਾ ਕਰੇਂਦਾ। ਬਹੁਤ ਵਧੀਆ ਗੀਤ ਹੈ, ਸਵਾਦ ਗਿਨੋ ਨਰਿੰਦਰ ਬੀਬਾ ਦੀ ਆਵਾਜ਼ ਵਿਚ।

ਤੁਸਾਂ ਸੁਖਵਿੰਦਰ ਬਿੱਟੀ ਦੀ ਆਵਾਜ਼ ਵਿੱਚ ਸੁਣਦੇ ਪਏ ਹਵੇ ਤੇ ਪ੍ਰੋਗਰਾਮ ਦੀ ਅਖੀਰੀ ਪੇਸ਼ਕਸ਼ ਹੈ ਕੁਝ ਬੋਲੀਆਂ। ਬੋਲੀਆਂ ਲੋਕ ਗੀਤਾਂ ਦਾ ਹੀ ਇੱਕ ਰੂਪ ਹਨ, ਪਰ ਬੋਲੀਆਂ ਸੁਣਨ ਵਿੱਚ ਬਹੁ ਮਜ਼ਾ ਆਉਂਦਾ ਹੈ। ਇੱਕ ਕੋਈ ਮਜ਼ੇਦਾਰ ਗੱਲ ਕਰਦਾ ਹੈ ਤਾਂ

ਦਾ ਉਹਦਾ ਮਜ਼ੇਦਾਰ ਜਵਾਬ ਦਿੰਦਾ ਹੈ ਤੇ ਇਹ ਸਿਲਸਿਲਾ ਬਣੇ ਆ ਰਹਿੰਦਾ ਹੈ। ਇਹ ਬੋਲੀਆਂ ਅਸਾਂ ਤੁਹਾਨੂੰ ਸੁਣਵੈਂਦੇ ਹਾਂ ਹਰਭਜਨ ਮਾਨ ਤੇ ਜਸਪਿੰਦਰ ਨਰੂਲਾ ਦੀਆਂ ਆਵਾਜ਼ਾਂ ਵਿੱਚ। ਬਹੁ ਵਧੀਆ ਸੰਗੀਤ ਹੈ, ਸਵਾਦ ਖਿੰਨੋ।

ਬੋਲੀਆਂ। ਇਹ ਹੈ ਤੁਹਾਡੀ ਸੇਵਾ ਵਿਚ ਸਰਾਇਕੀ ਪ੍ਰੋਗਰਾਮ ਕੁਝ ਬਾਤਾਂ ਕੁਝ ਗੀਤ। ਇਹ ਪ੍ਰੋਗਰਾਮ ਤੁਹਾਨੂੰ ਕਿੰਜ ਦਾ ਲੱਗਾ ਸਾਨੂੰ ਖਤ ਘਾਲ ਕੇ ਜ਼ਰੂਰ ਦੱਸੋ। ਵਲ ਮਿਲ ਤੂੰ ਇਸੇ ਪ੍ਰੋਗਰਾਮ ਵਿਚ। ਹੁਣ ਜੁਲਦੇ ਹਾਂ ਘਰਾਂ ਕੋ ਆਪਣੇ ਮਿੱਤਰ ਹਰਜੀਤ ਕੌਰ ਕੋ ਇਜਾਜ਼ਤ ਦੇਵੋ ਪ੍ਰੋਗਰਾਮ ਇੱਥਾਂ ਹੀ ਖਤਮ ਕਰਨ ਦੀ।

ਸਮੇਂ ਦੀ ਖਿਦਮਤ ਚ ਨਵਜੋਤ ਸਲਾਮ ਅਰਜ਼ ਕਰਦੀ ਹੈ। ਹੋਰ ਸੁਣਾਓ ਜੀ, ਕੀ ਹਾਲ ਚਾਲ ਹੈ? ਉਮੀਦ ਕਰਦੇ ਹਾਂ ਹਾਲ ਚਾਲ ਵਧੀਆ ਹੋਣਗੇ। ਸੋ ਇਧਰ ਇਸ ਮਜਲਸੇ ਪ੍ਰੋਗਰਾਮ ਅਸ ਤੁਹਾਨੂੰ ਦੱਸਦੀ ਹਾਂ ਜੀ, ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਅੱਜ ਦੀ ਗੱਲ, ਜਿਸਦੇ ਵਿਚ ਅੱਜ ਆਪਾਂ ਗੱਲਾਂ ਕਰਾਂਗੇ ਸਦਭਾਵਨਾ, ਸਮੇਂ ਦੀ ਲੋੜ ਤੇ ਇਸ ਤੋਂ ਇਲਾਵਾ ਨਵਿਆਉਣ ਊਰਜਾ ਦੇ ਬਾਰੇ ਚ।

لجسامين آغاز کر دیا اس مجلس دا سلسلہ آج دی گل دے نال آج دی گل دے وچ چپا آج گل بات کریں گے سدبھاونا سمے دی لوڑ سدبھاونا دا ارتھ ہے سارے دے لئی چنگی بھاونا आपसी प्रेम भाईचारा एक दूजे का सत्कार करना आज दे दौर विच जिथे दुनिया भौतिक तरक्की विच बहुत अगे लंग चुकी है उत्थे ही मनुखी रिश्तिया ते समाज दे विच नफरत ईरखा असहनशीलता वर्गी चीजा दे जड़िया ने ओ वध रही ने ਅਜਿਹੇ ਸਮੇਂ ਵਿਚ ਸਮਾਜ ਵਿਚ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣ ਦੇ ਲਈ ਸਦਭਾਵਨਾ ਸਭ ਤੋਂ ਅਹਿਮ ਜ਼ਰੂਰਤ ਬਣ ਗਈ ਹੈ ਸਾਡਾ ਭਾਰਤੀ ਸਮਾਜ ਵੱਖ ਵੱਖ ਧਰਮਾਂ ਵੱਖ ਵੱਖ ਭਾਸ਼ਾਵਾਂ ਜਾਤਾਂ ਤੇ ਸਭਿਆਚਾਰਾਂ ਦਾ ਗੁਲਦਸਤਾ ਹੈ ਅਨੇਕਤਾ ਵਿਚ ਏਕਤਾ ਉਦੋਂ ਹੀ ਸੰਭਵ ਹੈ ਜਦੋਂ ਅਸੀਂ ਇਕ ਦੂਜੇ ਦੇ ਧਰਮ ਤੇ ਵਿਚਾਰਾਂ ਦਾ ਸਤਿਕਾਰ ਕਰੀਏ आपसी खिचोतान ईरखा मनुखी मन नूं अशांत करदी है ते समाज दे विच तनाव पैदा करदी है आपसी भाईचारा ते सद्भावना परिवारा अते समाज विच खुशहाली लियांदी है जिस समाज या देश विच रोजाना अशांति होएगी झगड़े दंगे होणगे उथों दी आर्थिक ते समाजिक विकास रुक जांदा है ਤਰੱਕੀ ਲਈ ਅਮਨ ਤੇ ਸ਼ਾਂਤੀ ਦੀ ਫਜ਼ਾ ਬੇਹੱਦ ਜ਼ਰੂਰੀ ਹੈ ਜੇਕਰ ਅਸੀਂ ਅੱਜ ਦੇ ਬੱਚਿਆਂ ਨੂੰ ਸਦਭਾਵਨਾ ਦਾ ਪਾਠ ਪੜਾਵਾਂਗੇ ਤਾਂ ਹੀ ਉਹ ਕੱਲ ਨੂੰ ਇਕ ਜ਼ਿੰਮੇਵਾਰ ਅਤੇ ਨਫ਼ਰਤ ਮੁਕਤ ਨਾਗਰਿਕ ਬਣ ਸਕਣਗੇ ਤੇ ਇਕ ਸੱਚਾ ਸੁੱਚਾ ਸਮਾਜ ਸਿਰ ਸਕਣਗੇ ਦੂਜਿਆਂ ਦੇ ਵਿਚਾਰਾਂ ਤੇ ਰਹਿਣ ਸਹਿਣ ਤੇ ਦੀ ਅਹਿਮੀਅਤ

ਕੋਸ਼ਿਸ਼ ਕਰਦੇ ਨੇ ਉਹਨਾਂ ਤੋਂ ਵੀ ਦੂਰ ਰਹਿਣਾ ਚਾਹੀਦਾ। ਕੋਸ਼ਿਸ਼ ਇਹ ਕਰੀਏ ਕਿ ਜੋ ਵੀ ਅਸੀਂ ਜਾਣੀਏ ਉਹ ਸੱਚ ਹੋਵੇ। ਇਸ ਤੋਂ ਇਲਾਵਾ ਇੱਕ ਦੂਜੇ ਦੇ ਤਿਉਹਾਰ, ਇੱਕ ਦੂਜੇ ਦੇ ਜੋ ਵੀ ਉਤਸਵ ਆਉਂਦੇ ਨੇ ਉਹ ਅਸੀਂ ਸਾਂਝੇ ਤੌਰ ਤੇ ਮਨਾਈਏ, ਆਪਣੇ ਇੱਕ ਦੂਜੇ ਦੇ ਦੁੱਖ ਸੁੱਖ ਨੂੰ ਸਾਂਝਾ ਕਰੀਏ। ਇੱਕ ਦੂਜੇ ਦੀ ਘਰ ਆਉਣਾ ਜਾਣਾ ਤੇ ਉਹਨਾਂ ਦੇ ਰਸਮੋ ਰਿਵਾਜ, ਰੀਤ ਰਿਵਾਜ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਸ਼ਿਰਕਤ ਕਰੀਏ।

ਸੋ ਅੱਗੇ ਆਪਾਂ ਗੱਲ ਕਰ ਰਹੇ ਹਾਂ ਸਦਭਾਵਨਾ ਜਿਹੜੀ ਹੈ ਸਮੇਂ ਦੀ ਲੋੜ ਹੈ। ਗੁਰੂਆਂ ਪੀਰਾਂ ਤੇ ਫਕੀਰਾਂ ਨੇ ਵੀ ਸਾਨੂੰ ਸਰਬੱਤ ਦੇ ਭਲੇ ਅਤੇ ਆਪਸੀ ਪ੍ਰੇਮ ਦਾ ਸੁਨੇਹਾ ਦਿੱਤਾ। ਸਦਭਾਵਨਾ ਕੋਈ ਲਿਖਤੀ ਕਾਨੂੰਨ ਨਹੀਂ ਬਲਕਿ ਸਾਡੇ ਮਨਾਂ ਦੇ ਭਾਵ ਨੇ ਇਕ ਸੁੰਦਰ ਭਾਵਨਾ ਹੈ। ਜੇਕਰ ਅਸੀਂ ਚਾਹੁੰਦੇ ਹਾਂ ਸਾਡਾ ਸਮਾਜ, ਦੇਸ਼ ਤੇ ਦੁਨੀਆਂ ਖੁਸ਼ਹਾਲ ਬਣੇ ਤਾਂ ਸਾਨੂੰ ਨਫ਼ਰਤਾਂ ਨੂੰ ਭੁੱਲ ਕੇ ਪਿਆਰ ਤੇ ਸਦਭਾਵਨਾ ਦੇ ਫੁੱਲ ਖਿਡਾਉਣੇ ਪੈਣਗੇ। ਸੋ ਇਹੀ ਗੱਲਾਂ ਨੇ, ਜੇ ਅਸੀਂ ਆਪਸ ਚ ਸਮਾਜ ਦੇ ਵਿਚ ਪਿਆਰ ਰੱਖਾਂਗੇ, ਪਿਆਰ ਵੰਡਾਂਗੇ ਤਾਂ ਸਾਡਾ ਵਾਧਾ ਹੀ ਹੋਊਗਾ। ਉਸੇ ਤਰ੍ਹਾਂ ਹੀ ਅੱਜ ਆਪਾਂ ਗੱਲ ਕਰੀਏ ਨਵਿਆਉਣ ਊਰਜਾ ਬਾਰੇ ਤਾਂ ਵਾਕਈ ਹੀ ਅੱਜ ਇਹ ਸਮੇਂ ਦੀ ਲੋੜ ਹੈ। ਮਨੁੱਖੀ ਜੀਵਨ ਦੀਆਂ ਸਭ ਤੋਂ ਅਹਿਮ ਲੋੜਾਂ ਵਿਚ ਇਹ ਲੋੜ ਹੈ, ਬਹੁਤ ਹੀ ਜ਼ਰੂਰੀ ਹੈ। ਘਰਾਂ ਨੂੰ ਰੋਸ਼ਨ ਕਰਨ ਤੋਂ ਲੈ ਕੇ ਵੱਡੀਆਂ ਵੱਡੀਆਂ ਇੰਡਸਟਰੀਆਂ ਤੇ ਗੱਡੀਆਂ ਚਲਾਉਣ ਤੱਕ ਸਭ ਕੁਝ ਬਿਜਲੀ ਤੇ ਬਾਲਣ ਤੇ ਨਿਰਭਰ ਹੈ। ਪਰ ਜਿਨ੍ਹਾਂ ਰਵਾਇਤੀ ਸਰੋਤਾਂ ਜਿਵੇਂ ਕੋਲਾ, ਪੈਟਰੋਲ ਤੇ ਡੀਜ਼ਲ ਦੀ ਵਰਤੋਂ ਅਸੀਂ ਜਿਸ ਤਰ੍ਹਾਂ ਕਰ ਰਹੇ ਹਾਂ ਉਹ ਬੜੇ ਹੀ ਸੀਮਿਤ ਹਨ। ਇਹ ਸਰੋਤ ਨਾ ਕੇਵਲ ਖਤਮ ਹੋ ਰਹੇ ਹਨ ਸਗੋਂ ਪ੍ਰਦੂਸ਼ਣ ਵਧਾ ਕੇ ਸਾਡੀ ਸਿਹਤ ਨਾਲ ਖਿਲਵਾੜ ਕਰ ਰਹੇ ਨੇ, ਸਾਡੀ ਧਰਤੀ ਨੂੰ ਨੁਕਸਾਨ ਪਹੁੰਚਾ ਰਹੇ ਨੇ। ਇਸ ਤੋਂ ਇਲਾਵਾ ਨਵਿਆਉਣ ਊਰਜਾ ਦੇ ਬਾਰੇ ਜੇ ਗੱਲ ਕਰੀਏ, ਉਹ ਊਰਜਾ ਜੋ ਕੁਦਰਤੀ ਸਰੋਤਾਂ ਤੋਂ ਸਾਨੂੰ ਮਿਲਦੀ ਹੈ, ਜੋ ਕਦੇ ਖਤਮ ਨਹੀਂ ਹੁੰਦੀ, ਜਿਸ ਤਰ੍ਹਾਂ ਸੌਰ ਊਰਜਾ, ਪੌਣ ਊਰਜਾ, ਜਲ ਊਰਜਾ ਤੇ ਬਾਇਓਮਾਸ। ਸੂਰਜ ਦੀ ਰੋਸ਼ਨੀ ਗਰਮੀ ਤੋਂ ਪ੍ਰਾਪਤ ਹੁੰਦੀ ਅਤੇ ਗਰਮੀ ਪ੍ਰਾਪਤ ਹੁੰਦੀ ਹੈ ਔਰ ਜਿਸ ਦੇ ਨਾਲ ਬਿਜਲੀ ਬਣਦੀ ਹੈ। ਪੌਣ ਊਰਜਾ ਜੋ ਕਿ ਵੱਡੀਆਂ ਵੱਡੀਆਂ ਪਵਨ ਚੱਕੀਆਂ ਰਾਹੀਂ ਹਵਾ ਤੋਂ ਬਿਜਲੀ ਬਣਾਉਂਦੇ ਨੇ। ਜਲ ਊਰਜਾ ਦੇ ਵਿਚ ਵਗਦੇ ਪਾਣੀ ਤੇ ਡੈਮਾਂ ਦੀ ਮਦਦ ਦੇ ਨਾਲ ਬਿਜਲੀ ਤਿਆਰ ਕੀਤੀ ਜਾਂਦੀ ਹੈ। ਬਾਇਓਮਾਸ ਜੋ ਕਿ ਜੈਵਿਕ ਕੂੜੇ, ਫਸਲਾਂ ਦੇ ਅਵਸ਼ੇਸ਼ ਤੇ ਗੋਬਰ ਤੋਂ ਪ੍ਰਾਪਤ ਹੁੰਦੀ ਗੈਸ ਜਾਂ ਬਿਜਲੀ ਦੀ ਪ੍ਰਾਪਤੀ ਸਾਨੂੰ ਹੁੰਦੀ ਹੈ। ਸੋ ਕੋਸ਼ਿਸ਼ ਇਹ ਕਰੀਏ ਕਿ ਕੁਦਰਤ ਦੇ ਜਿਹੜੇ ਬਣਾਏ ਹੋਏ ਸਾਡੇ ਸੋਮੇ ਨੇ ਉਸ ਊਰਜਾ

ਦਾ ਅਸੀਂ ਉਤਪਾਦਨ ਕਰੀਏ, ਉਸ ਦਾ ਉਪਯੋਗ ਕਰਕੇ ਬਿਜਲੀ ਬਣਾਈਏ ਜਾਂ ਜੋ ਵੀ ਸਾਡੀ ਲੋੜ ਹੈ ਉਹ ਅਸੀਂ ਕਰੀਏ, ਤਾਂ ਜੋ ਜਿਹੜੀ ਇਹ ਊਰਜਾ ਆ ਨਾ ਖਤਮ ਹੋਣ ਵਾਲੀ ਜਿਹੜੀ ਹੈ ਉਹ ਸਾਡੇ ਕੰਮ ਆ ਸਕੇ।

ਲੋਜੀ ਸਾਮੀਨ, ਅੱਜ ਦੀ ਗੱਲ ਤੋਂ ਬਾਅਦ ਵਧਦੇ ਹਾਂ ਅਗਲੇ ਸਿਲਸਿਲੇ ਵੱਲ। ਅਗਲਾ ਸਿਲਸਿਲਾ ਮਾਝੇ ਦੀ ਮਹਿਕ। ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ, ਮਾਝੇ ਦੀ ਧਰਤੀ ਪੰਜਾਬ ਦਾ ਜਿਹੜਾ ਮਾਝਾ ਖੇਤਰ ਹੈ, ਰਾਵੀ ਤੇ ਬਿਆਸ ਦਰਿਆਵਾਂ ਦੇ ਵਿਚਕਾਰਲਾ ਇਲਾਕਾ, ਜਿਸ ਨੂੰ ਅਸੀਂ ਮਾਝਾ ਆਖਦੇ ਹਾਂ। ਸੋ ਨਾ ਕੇਵਲ ਇਹ ਸ਼ੂਰਵੀਰਾ ਯੋਧਿਆ ਤੇ ਇਤਿਹਾਸਿਕ ਘਟਨਾਵਾਂ ਲਈ ਜਾਣਿਆ ਜਾਂਦਾ, ਸਗੋਂ ਇਹ ਪੰਜਾਬੀ ਭਾਸ਼ਾ, ਸਾਹਿਤਯ, ਸਭਿਆਚਾਰ ਦਾ ਕੇਂਦਰ ਬਿੰਦੁ ਵੀ ਰਿਹਾ ਹੈ। ਮਾਝੀ ਬੋਲੀ ਨੂੰ ਪੰਜਾਬ ਦੀ ਟਕਸਾਲੀ ਭਾਸ਼ਾ ਦਾ ਦਰਜਾ ਪ੍ਰਾਪਤ ਹੈ। ਮਾਝੇ ਦੀ ਮਹਿਕ ਵਰਗੇ ਪ੍ਰੋਗਰਾਮ ਚ ਅੱਜ ਅਸੀਂ ਇਸ ਅਮੀਰ ਵਿਰਸੇ ਨੂੰ ਸੰਭਾਲਣ ਅਤੇ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਵਿਚ ਕੀ ਅਹਿਮ ਭੂਮਿਕਾ ਹੈ ਸਾਡੇ ਸਾਹਿਤਕਾਰਾਂ ਦੀ, ਆਪਾਂ ਇਸ ਬਾਰੇ ਗੱਲਬਾਤ ਕਰਾਂਗੇ।

ਅਸੀਂ ਗੱਲ ਕਰ ਰਹੇ ਹਾਂ ਮਾਝੇ ਦੀ ਮਹਿਕ ਦੇ ਵਿਚ ਮਾਝੇ ਦੇ ਸਾਹਿਤ ਬਾਰੇ ਕਿੱਸਾ ਸਾਹਿਤ ਦੀ ਗੱਲ ਕਰ ਰਹੇ ਹਾਂ ਵਾਰਿਸ ਸ਼ਾਹ ਦੀ ਗੱਲ ਕੀਤੀ ਆਪਾਂ ਇਸ ਤੋਂ ਬਾਅਦ ਹਾਸ਼ਮ ਸ਼ਾਹ ਦੀ ਗੱਲ ਕਰੀਏ ਜਗਦੀਪ ਕਲਾ ਦੇ ਜੰਪਲ ਹਾਸ਼ਮ ਸ਼ਾਹ ਨੇ ਸੱਸੀ ਪੁੰਨੂ ਦਾ ਕਿੱਸਾ ਲਿਖ ਕੇ ਬਿਰਹਾ ਦੇ ਮਹਾਨ ਸ਼ਾਇਰ ਵਜੋਂ ਪਛਾਣ ਬਣਾਈ ਹੁਣ ਆਧੁਨਿਕ ਪੰਜਾਬੀ ਸਾਹਿਤ ਦੀ ਗੱਲ ਕਰੀਏ ਤੇ ਪੰਜਾਬੀ ਸਾਹਿਤ ਦਾ ਮੁੱਢ ਬੰਨਣ ਵਾਲੇ ਬਹੁਤ ਸਾਰੇ ਸਾਹਿਤਕਾਰਾਂ ਨੇ ਦਾ ਸਿੱਧਾ ਸੰਬੰਧ ਮਾਝੇ ਨਾਲ ਰਿਹਾ ਹੈ ਭਾਈ ਵੀਰ ਸਿੰਘ ਜੀ ਦੀ ਗੱਲ ਕਰੀਏ ਅੰਮ੍ਰਿਤਸਰ ਦੇ ਜੰਮਪਲ ਭਾਈ ਵੀਰ ਸਿੰਘ ਜੀ ਆਧੁਨਿਕ ਪੰਜਾਬੀ ਸਾਹਿਤ ਦਾ ਪਿਤਾਮਾ ਕਿਹਾ ਜਾਂਦੇ ਨੇ ਉਨ੍ਹਾਂ ਨੇ ਸੁੰਦਰੀ ਵਿਜੈ ਸਿੰਘ ਵਰਗੇ ਨਾਵਲ ਅਤੇ ਰਾਣਾ ਸੂਰਜ ਸਿੰਘ ਵਰਗੇ ਮਹਾਕਾਵਿ ਲਿਖ ਕੇ ਪੰਜਾਬੀ ਭਾਸ਼ਾ ਨੂੰ ਇਕ ਨਵੀਂ ਦਿਸ਼ਾ ਦਿੱਤੀ ਪਾਸਨਾਵਾਲ ਸਿਆਲਕੋਟ ਨਾਲ ਸੰਬੰਧਿਤ ਚਾਤ੍ਰਿਕ ਜੀ ਨੇ ਪੰਜਾਬ ਦੀ ਕੁਦਰਤ ਸਭਿਆਚਾਰ ਤੇ ਕਿਸਾਨੀ ਜੀਵਨ ਨੂੰ ਆਪਣੀ ਕਵਿਤਾ ਚ ਬਹੁਤ ਖੂਬਸੂਰਤੀ ਦੇ ਨਾਲ ਪਰੋਇਆ ਕੇਸਰ ਕੈਰੀ ਅਤੇ ਨਵਾਂ ਜਹਾਨ ਉਨ੍ਹਾਂ ਦੀਆਂ ਅਮਰ ਕਿਰਤਾਂ ਹਨ ਇਸ ਤੋਂ ਇਲਾਵਾ ਬਿਰਹਾ ਦਾ ਸੁਲਤਾਨ ਯਾਨੀ ਸ਼ਿਵ ਕੁਮਾਰ ਬਟਾਲਵੀ ਮਾਝੇ ਦੀ ਸਾਹਿਤਕ ਮਹਿਕ ਸ਼ਿਵ ਕੁਮਾਰ ਬਟਾਲਵੀ ਤੋਂ ਬਿਨਾਂ ਅਧੂਰੀ ਹੈ ਬਟਾਲਾ ਗੁਰਦਾਸਪੁਰ ਸ਼ਹਿਰ ਦਾ ਅਥਾਹ ਮੋਹ ਰੱਖਣ ਵਾਲੇ ਸ਼ਿਵ ਨੇ ਪੰਜਾਬੀ ਸ਼ਾਇਰੀ ਨੂੰ ਇਕ ਨਵਾਂ ਆਯਾਮ ਦਿੱਤਾ ਉਨ੍ਹਾਂ ਦੀਆਂ ਰਚਨਾਵਾਂ ਪੀਰਾ ਦਾ ਪਰਾਗਾ ਲਾਜਵੰਤੀ ਆਟੇ ਦੀਆਂ ਚਿੜੀਆਂ ਤੇ ਮਹਾਕਾਵ ਲੂਣਾ ਨੇ ਸਾਹਿਤ ਜਗਤ ਵਿਚ ਇਕ ਨਵਾਂ ਇਤਿਹਾਸ ਸਿਰਜਿਆ ਲੂਣਾ ਲਈ ਉਨ੍ਹਾਂ ਨੂੰ ਸਭ ਤੋਂ ਘੱਟ ਉਮਰ ਦੇ ਵਿਚ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸ਼ਿਵ ਦੀ ਸ਼ਾਇਰੀ ਵਿਚ ਮਾਝੇ ਦੇ ਸ਼ਬਦਾਂ ਦੀ ਮਿਠਾਸ ਅਤੇ ਦਰਦ ਸਾਫ਼ ਝਲਕਦਾ ਹੈ ਆ ਸੁਣਦੇ ਉਨ੍ਹਾਂ ਦੀ ਇਕ ਰਚਨਾ

ਅਸੀਂ ਗੱਲ ਕਰ ਰਹੇ ਹਾਂ ਪ੍ਰੋਗਰਾਮ ਮਾਝੇ ਦੀ ਮਹਿਕ ਦੇ ਵਿਚ ਮਾਝੇ ਦੇ ਸਾਹਿਤਕਾਰਾਂ ਬਾਰੇ। ਕਵਿਤਾ ਤੋਂ ਬਾਅਦ ਬਾਰੀ ਆਉਂਦੀ ਹੈ ਨਾਵਲ ਤੇ ਕਹਾਣੀਆਂ ਦੀ। ਕਥਾ ਸਾਹਿਤ ਦੇ ਖੇਤਰ ਵਿਚ ਵੀ ਮਾਝੇ ਦੇ ਲੇਖਕਾਂ ਨੇ ਵੱਡੀਆਂ ਮੱਲਾਂ ਮਾਰੀਆਂ ਨੇ। ਅੰਮ੍ਰਿਤਸਰ ਨੂੰ ਆਪਣੀ ਕਰਮ ਭੂਮੀ ਬਣਾਉਣ ਵਾਲੇ ਨਾਨਕ ਸਿੰਘ ਨੂੰ ਪੰਜਾਬੀ ਨਾਵਲ ਦਾ ਪਿਤਾਮਾ ਕਿਹਾ ਜਾਂਦਾ ਹੈ। ਪਵਿੱਤਰ ਪਾਪੀ, ਚਿੱਟਾ ਲਹੂ, ਇਕ ਮਿਆਨ, ਦੋ ਤਲਵਾਰਾਂ ਵਰਗੇ ਨਾਵਲਾਂ ਰਾਹੀਂ ਉਨ੍ਹਾਂ ਨੇ ਸਮਾਜਿਕ ਬੁਰਾਈਆਂ ਤੇ ਤਿੱਖੀ ਚੋਟ ਕੀਤੀ। ਨਾਟਕ ਦੇ ਖੇਤਰ ਵਿਚ ਅੰਮ੍ਰਿਤਸਰ ਦੇ ਡਾ ਗੁਰਦਿਆਲ ਸਿੰਘ ਪੁੱਲ ਦਾ ਯੋਗਦਾਨ ਅਤੁਲਨੀਏ ਹੈ। ਕਹਾਣੀ ਦੇ ਖੇਤਰ ਵਿਚ ਮਾਝੇ ਦੇ ਪਿੰਡਾਂ ਦੀ ਜੀਵਨ ਸ਼ੈਲੀ, ਕਿਸਾਨੀ ਸੰਕਟ ਅਤੇ ਆਪਸੀ ਰਿਸ਼

ਹਸਤੀਆਂ ਦੀ ਤਾਣੀ ਨੂੰ ਸਮਝਣ ਵਾਲੇ ਵਰਿਆਮ ਸਿੰਘ ਸੰਧੂ ਦੀਆਂ ਕਹਾਣੀਆਂ ਪ੍ਰਮੁੱਖ ਉਦਾਹਰਣ ਹਨ। ਇਸ ਤੋਂ ਇਲਾਵਾ ਨਾਟਕ ਅਤੇ ਰੰਗਮੰਚ ਦੇ ਵਿਚ ਵੀ ਮਾਝਾ ਖੇਤਰ ਜਿਹੜਾ ਨੇ ਉਹ ਮੋਹਰੀ ਹੈ। ਗੁਰਸ਼ਰਨ ਸਿੰਘ, ਭਾਈ ਮੰਨਾ ਸਿੰਘ ਜਿਨ੍ਹਾਂ ਨੂੰ ਕਹਿ ਸਕਦੇ ਹਾਂ, ਅੰਮ੍ਰਿਤਸਰ ਤੋਂ ਉੱਠੀ ਇਨਕਲਾਬੀ ਰੰਗਮੰਚ ਦੀ ਆਵਾਜ਼ ਗੁਰਸ਼ਰਨ ਸਿੰਘ ਨੇ ਨਾਟਕਾਂ ਰਾਹੀਂ ਸਮਾਜਿਕ ਚੇਤਨਾ ਫੈਲਾਈ। ਉਨ੍ਹਾਂ ਨੇ ਸਾਹਿਤ ਨੂੰ ਮਹਿਲਾਂ ਤੋਂ ਕੱਢ ਕੇ ਪਿੰਡਾਂ ਦੀਆਂ ਸੱਥਾਂ ਤੱਕ ਪਹੁੰਚਾਇਆ। ਨਾਲ ਹੀ ਨਾਲ ਆਤਮਜੀਤ ਅਤੇ ਪਾਲੀ ਭੁਪਿੰਦਰ, ਜਿਨ੍ਹਾਂ ਨੂੰ ਅਸੀਂ ਆਧੁਨਿਕ ਨਾਟਕਕਾਰਾਂ ਵਜੋਂ ਜਾਣਦੇ ਹਾਂ, ਉਨ੍ਹਾਂ ਨੇ ਵੀ ਮਾਝੇ ਦੀ ਮਿੱਟੀ ਨਾਲ ਜੁੜੇ ਕਲਾਕਾਰਾਂ ਨੇ ਰੰਗਮੰਚ ਨੂੰ ਨਵੀਆਂ ਉਚਾਈਆਂ ਤੇ ਪਹੁੰਚਾਇਆ। ਮਾਝੇ ਦੇ ਸਾਹਿਤਕਾਰਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਉਨ੍ਹਾਂ ਨੇ ਆਪਣੀ ਸਥਾਨਕ ਬੋਲੀ ਮਾਝੇ ਦੀ ਵਰਤੋਂ ਬਹੁਤ ਹੀ ਸਹਿਜ ਅਤੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਕੀਤੀ। ਮਾਝੀ ਬੋਲੀ ਦੀ ਗੰਭੀਰਤਾ, ਸ਼ਬਦ ਜੋੜ ਅਤੇ ਲੈ ਨੇ ਪੰਜਾਬੀ ਸਾਹਿਤ ਨੂੰ ਇਕ ਮਜ਼ਬੂਤ ਆਧਾਰ ਦਿੱਤਾ। ਇਹ ਸਾਹਿਤ ਇਕ ਖੇਤਰ ਦੀ ਖੁਸ਼ਬੂ ਨਹੀਂ, ਸਗੋਂ ਪੂਰੇ ਪੰਜਾਬੀ ਸਾਹਿਤ ਦਾ ਗੌਰਵ ਹੈ। ਵਾਰਿਸ਼ਾ ਦੀ ਹੀਰ ਤੋਂ ਲੈ ਕੇ ਸ਼ਿਵ ਦੀ ਲੂਣਾ ਤੱਕ ਅਤੇ ਭਾਈ ਵੀਰ ਸਿੰਘ ਦੀ ਰੂਹਾਨੀਅਤ ਤੋਂ ਲੈ ਕੇ ਨਾਨਕ ਸਿੰਘ ਦੇ ਸਮਾਜਿਕ ਨਾਵਲਾਂ ਤੱਕ ਮਾਝੇ ਦੇ ਸਾਹਿਤਕਾਰਾਂ ਨੇ ਪੰਜਾਬੀ ਮਾਂ ਬੋਲੀ ਦੀ ਝੋਲੀ ਅਜਿਹੇ ਅਨਮੋਲ ਰਤਨਾਂ ਨਾਲ ਭਰੀ ਹੈ ਜੋ ਜੁਗਾਂ ਜੁਗਾਂ ਤੱਕ ਅਮਰ ਰਹਿਣਗੇ। ਅਜਿਹੇ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਯਾਦ ਕਰਨਾ ਤੇ ਪੜ੍ਹਨਾ ਵੀ ਹੀ ਮਾਝੇ ਦੀ ਇਸ ਸਾਂਭਣਯੋਗ ਮਹਿਕ ਨੂੰ ਜਿਉਣਾ ਰੱਖਣ ਦਾ ਸਭ ਤੋਂ ਉੱਤਮ ਉਪਾਅ ਹੈ।

ਸੋਸਾਮੀਨੇਤਾ ਸੀ ਅੱਜ ਦਾ ਪ੍ਰੋਗਰਾਮ ਮਾਝੇ ਦੀ ਮਹਿਕ। ਹੁਣ ਵਧਦੇ ਹਾਂ ਅਸੀਂ ਗੀਤਾਂ ਵੱਲ। ਆਓ ਸਭ ਤੋਂ ਪਹਿਲਾਂ ਸੁਣਦੇ ਹਾਂ ਸੁਰਿੰਦਰ ਕੌਰ ਤੇ ਪ੍ਰਕਾਸ਼ ਕੌਰ ਦੀਆਂ ਆਵਾਜ਼ਾਂ ਚ ਇਕ ਬੜਾ ਹੀ ਖੂਬਸੂਰਤ ਔਰ ਪਿਆਰਾ ਗੀਤ ਗੀਤ ਉਹ ਜਿਸਦੇ ਵਿਚ ਮਾਂ ਤੇ ਧੀ ਦਾ ਜਿਹੜਾ ਖੂਬਸੂਰਤ ਰਿਸ਼ਤਾ ਆ ਉਸਦਾ ਜ਼ਿਕਰ ਹੈ। ਉਹ ਰਿਸ਼ਤਾ ਜੋ ਜਨਮ ਤੋਂ ਲੈ ਕੇ ਮਰਨ ਤੱਕ ਯਾਨੀ ਮਰਨ ਤੱਕ ਵੀ ਛੁੱਟਦਾ ਨਹੀਂ, ਭੁੱਲਦਾ ਨਹੀਂ, ਟੁੱਟਦਾ ਨਹੀਂ, ਮਾਂ ਤੇ ਧੀ ਦਾ ਰਿਸ਼ਤਾ। ਆਓ ਸੁਣਦੇ ਹਾਂ ਇਹ ਗੀਤ।

ਵਾਕੇ ਜੀ ਸਾਉਣ ਦੇ ਮਹੀਨੇ ਦੀ ਆਪਣੀ ਹੀ ਖੂਬਸੂਰਤੀ ਹੈ, ਆਪਣਾ ਹੀ ਉਹਦਾ ਅੰਦਾਜ਼ ਹੈ। ਸੋ ਹਰ ਦਿਲ ਖੁਸ਼ ਹੋ ਜਾਂਦਾ ਇਸ ਮਹੀਨੇ, ਹਰ ਮੁਟਿਆਰ ਜਚਣਾ ਚਾਹੁੰਦੀ ਹੈ, ਸੋਹਣਾ ਬਣਨਾ ਚਾਹੁੰਦੀ ਹੈ, ਸਾਰੇ ਸ਼ਿੰਗਾਰ ਕਰਦੀ ਹੈ। ਸੋ ਸ਼ਿੰਗਾਰ ਕਰਦੀ ਕਰਦੀ ਸੁਰਮਾ ਵੀ ਪਾਉਂਦੀ ਹੈ। ਸੋ ਸੁਰਮਾ ਜਿਹੜਾ ਪਾਇਆ ਉਸ ਬਾਰੇ ਸਰਦੂਲ ਸਿਕੰਦਰ ਕੀ ਕਹਿੰਦੇ ਨੇ, ਆਓ ਸੁਣਦੇ ਹਾਂ।

ਜੀ ਇਦਾਂ ਦੀ ਵੀ ਹਾਲਾਤ ਹੁੰਦੇ ਨੇ ਜਿੱਥੇ ਕਿ ਪਰਜਾਈ ਜਿਹੜੀ ਹੈ ਆਪਣੀ ਨਨਾਣ ਤੋਂ ਬੜੀ ਪਰੇਸ਼ਾਨ ਹੁੰਦੀ ਹੈ ਔਰ ਨਣਦ ਦਾ ਜਿਹੜਾ ਕੰਮ ਹੁੰਦਾ ਆ ਉਹ ਪੁਆੜੇ ਪਾਉਣਾ ਹੀ ਹੁੰਦਾ ਵੀ ਇੱਦਾਂ ਹਰ ਜਗ੍ਹਾ ਤਾਂ ਨਹੀਂ ਹੁੰਦਾ ਪਰ ਸਾਡੀ ਜਗਮੋਹਨ ਕੌਰ ਜਿਹੜੇ ਨੇ ਉਹ ਇਹ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਨਣਾਨ ਨੇ ਪੁਆੜੇ ਪਾਏ ਘਰ ਦੇ ਵਿੱਚ ਆਓ ਸੁਣਦੇ ਹਾਂ

ਨਾਲ ਤੇਰਾ ਘਰ ਵਾਲਾ ਮੇਰੇ ਵਾਂਗੂ ਰੁੱਸਿਆ ਰਵੇ ਨੀ ਤੇਰੇ ਨਾਲ ਤੇਰਾ ਘਰ ਵਾਲਾ ਪੇਕਿਆਂ ਦੀ ਗੱਲ ਸੁਣ

ਇਹ ਤਾਂ ਇੱਕ ਨੜਨ ਪਾਬੀ ਦੇ ਵਿੱਚ ਦੀ ਲੜਾਈ ਹੈ ਜਿਹੜੀ ਕਿ ਉਮੀਦ ਕਰਦੇ ਹਾਂ ਛੇਤੀ ਹੀ ਮੁੱਕ ਵੀ ਜਾਏਗੀ। ਸਾਡੇ ਸਰਵਜੀਤ ਕੀ ਕਹਿ ਰਹੀ ਹੈ ਆਓ ਸੁਣਦੇ ਹਾਂ।

0: ਇਕਬਾਲ ਸਾਹਿਬ ਘਰੇ ਹੀ ਹੋ?
1: ਘਰੇਆਂ ਜੀ, ਘਰੇਆਂ। ਲੰਘੇ ਹੋ ਕਮਲ ਜੀ, ਲੰਘੇ ਹੋ ਜੀ,
0: ਆ ਗਏ ਜੀ। ਜੈ ਹਿੰਦ ਕਬੂਲ ਕਰੋ।
1: ਜੈ ਹਿੰਦ ਜੀ, ਕਮਲ ਜੀ, ਜੈ ਹਿੰਦ ਜੀ। ਬੱਚਿਆਂ ਦਾ ਕੀ ਹਾਲ ਚਾਲ ਹੈ ਜੀ?
0: ਬਹੁਤ ਵਧੀਆ।
1: ਅੱਛਾ ਕਮਲ ਜੀ, ਗੱਲ ਇੱਦਾਂ ਆ ਕਿ ਅੱਜ ਨਾ ਆਪਾਂ ਗੱਲਬਾਤ ਕਰਨੀ ਬੈਠਕ ਵਿਚ, ਤੁਹਾਨੂੰ ਮੈਂ ਦੱਸਿਆ ਸੀ ਕਿ ਅੱਜ ਹੈਗਾ ਅਕਸ਼ੈ ਊਰਜਾ ਦਿਵਸ। ਹੁਣ ਦਿਨ ਜਿਹੜੇ ਆ ਪੜ੍ਹੇ ਲਿਖੇ ਲੋਕ ਮਨਾਉਂਦੇ ਆ, ਉਹਦਾ ਕਾਰਨ ਆ ਕੋਈ?
0: ਬਿਲਕੁਲ।
1: ਹੁਣ ਜਿੰਨੀ ਜਨਸੰਖਿਆ ਆਪਣੇ ਮੁਲਕ ਦੀ ਵੱਧ ਚੁੱਕੀ ਆ ਨਾ, ਹੁਣ ਦੇਖ ਲੋ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਹੱਥਾਂ 'ਚ ਫੋਨ ਲਈ ਫਿਰਦੇ
0: ਆ, ਟੂੰ ਟੂੰ ਕਰਦੇ, ਕਦੀ ਇੱਧਰ ਜਾਂਦੇ ਕਦੀ ਉੱਧਰ ਜਾਂਦੇ,
1: ਤੇ ਚਾਰਜ ਵੀ ਤਾਂ ਕਰਨਾ ਹੁੰਦਾ,
0: ਚੱਲਣਾ ਤਾਂ ਬਿਜਲੀ ਨਾਲ ਹੀ
1: ਹੈ ਨਾ। ਤੇ ਹੁਣ ਜਿੰਨੀਆਂ ਗੱਡੀਆਂ ਨੇ ਉਹ ਵੀ ਇਲੈਕਟ੍ਰਿਕ ਆ ਚੁੱਕੀਆਂ ਜੀ।
0: ਬਿਲਕੁਲ।
1: ਇਸ ਤੋਂ ਇਲਾਵਾ ਘਰ ਆਪਣੇ ਬਿਜਲੀ ਤੇ ਨੇ, ਤੇ ਗੱਡੀਆਂ ਪੈਟਰੋਲ ਤੇ ਵੀ ਚੱਲ ਰਹੀਆਂ ਨੇ। ਸੋ ਇਹ ਬਿਜਲੀ, ਪੈਟਰੋਲ, ਇਹ ਸਾਰੀ ਊਰਜਾ ਜਿਹੜੀ ਖਪਤ ਹੋ ਰਹੀ ਆ, ਇਹ ਜਿਹੜੇ ਸਾਧਨ ਨੇ ਆਪਣੇ ਕੋਲ ਬਹੁਤ ਸੀਮਿਤ ਨੇ।
0: ਬਿਲਕੁਲ।
1: ਸੋ ਇਸ ਕਰਕੇ
0: ਬਿਲਕੁਲ ਬਿਲਕੁਲ ਇਹਨਾਂ ਤੋਂ ਅਸੀਂ ਫਾਇਦਾ ਲੈ ਸਕਦੇ ਹਾਂ। ਸੂਰਜ ਦੇਵਤਾ,
1: ਸੂਰਜ ਦੇਵਤਾ ਦੇਖ ਲੋ ਜੀ, ਆਪਾਂ ਆਪਣੇ ਸਦੀਆਂ ਤੋਂ ਉਹਨਾਂ ਨੂੰ ਪੂਜਣ ਦੀ ਇੱਕ ਮਨੌਤ ਹੈ ਹਨਾ, ਪਰ ਉਸ ਨੂੰ ਜੇ ਆਪਾਂ ਵਰਤ ਕੇ ਉਹਦਾ ਸਹੀ ਇਸਤੇਮਾਲ ਹੀ ਨਾ ਕੀਤਾ ਤਾਂ ਫਿਰ ਕੀ ਫਾਇਦਾ?
0: ਬਿਲਕੁਲ। ਉਹਦਾ ਵਿਗਿਆਨਿਕ ਪਿਛੋਕੜ ਇਹੀ ਸੀਗਾ ਵੀ ਉਹ ਤੋਂ ਜਿੰਨਾ ਅਸੀਂ ਫਾਇਦਾ ਲੈ ਸਕਦੇ ਹਾਂ।
1: ਬਿਲਕੁਲ ਜੀ।
0: ਲਈਏ, ਲੋਕੀ ਮਾਲਿਸ਼ ਕਰਕੇ ਬੈਠਦੇ ਸੀ,
1: ਹਾਂਜੀ,
0: ਉਹਨਾਂ ਸਰੀਰ ਨੂੰ ਤਾਕਤ ਮਿਲਦੀ ਸੀ, ਊਰਜਾ ਮਿਲਦੀ ਸੀ।
1: ਹੁਣ ਤੁਸੀਂ ਦੇਖੋ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਆ ਕਿ ਜਿਹੜਾ ਸੂਰਜ ਆ ਉਹਦੀ ਕਿਰਨਾਂ ਨੂੰ ਆਪਾਂ ਬਦਲ ਕੇ, ਚਾਹੇ ਤਾਂ ਬਿਜਲੀ ਬਣਾ ਲਓ ਉਹਦੀ ਜੀ, ਉਹਦੇ ਨਾਲ ਤੁਸੀਂ ਫੋਨ ਚਾਰਜ ਕਰ ਲਓ,
0: ਬਿਲਕੁਲ,
1: ਉਹਦੇ ਨਾਲ ਸਬਮਰਸੀਬਲ ਮੋਟਰਾਂ ਚਲਾ ਲਓ, ਹੋਰ ਤਾਂ ਹੋਰ ਉਹਦੇ ਨਾਲ ਤੁਸੀਂ ਪਣਡੁੱਬੀਆਂ ਤੇ ਜਿਹੜੇ ਗੱਡੀਆਂ ਜਹਾਜ਼ ਆ ਉਹ ਵੀ ਚਲਾ ਸਕਦੇ ਆ।
0: ਮੈਂ ਦੱਸਾਂ ਆਪਣੇ ਪਿੰਡ ਵਾਲੇ ਕਾਲੇ ਨੇ,
1: ਹਾਂਜੀ,
0: ਉਹ ਟਿਊਬਵੈਲ ਦੇ ਉੱਤੇ ਲਾਇਆ ਛਤਰਾ ਜਿਹਾ ਵੱਡਾ।
1: ਅੱਛਾ ਜੀ।
0: ਤੇ ਕਮਾਲ ਹੋਈ ਪਈ ਆ,
1: ਮੋਟਰ ਚੱਲੀ ਜਾਂਦੀ ਉਹਦੇ ਨਾਲ,
0: ਮੋਟਰ ਚੱਲੀ ਜਾਂਦੀ। ਮੈਂ ਹੈਰਾਨ ਹੋ ਗਿਆ, ਮੈਂ ਕਿਹਾ ਉਹ ਬਿੱਲ ਬੁੱਲ ਕੀ ਚੱਕਰ ਹੈ, ਜਗਾੜ ਕੀ ਹੈ, ਮੈਂ ਤਾਂ ਪਹਿਲੀ ਵਾਰੀ ਦੇਖਿਆ ਉਹ।
1: ਹਾਂਜੀ, ਤੁਸੀਂ ਦੇਖੋ ਘਰਾਂ ਦੇ ਉੱਪਰ ਵੀ ਹੋਣ ਲੱਗੇ ਹੋਏ ਆ। ਕਿਸੇ ਦਾ ਆਪਾਂ ਨੂੰ ਡਰ ਰਹਿੰਦਾ ਹੈ ਕਿ ਜਿੰਨੀ ਆਪਾਂ ਬਿਜਲੀ ਫੂਕ ਰਹੇ ਆ ਉਹਦੇ ਨਾਲ ਕਿੰਨਾ ਉਹਦਾ ਬਿੱਲ ਆਵੇਗਾ, ਤੇ ਦੂਸਰੀ ਗੱਲ ਉਹ ਬਿਜਲੀ ਦੀ ਖਪਤ ਹੋ ਰਹੀ ਆ।
0: ਬਿਲਕੁਲ।
1: ਕਿੱਥੇ ਨਾਲੇ ਤਾਂ ਬਿਜਲੀ ਦੀ ਖਪਤ ਦਾ ਡਰ ਨੀ, ਆਪਾਂ ਵਾਤਾਵਰਨ ਨੂੰ ਪ੍ਰਦੂਸ਼ਿਤ ਨਹੀਂ ਕਰ ਰਹੇ, ਆਪਣੀ ਜੇਬ ਚੋਂ ਖਰਚਾ ਵੀ ਵਿਚਾਰ ਰਹੇ ਆ, ਠੀਕ ਹੈ ਜੀ। ਇਸ ਕਰਕੇ ਜ਼ਰੂਰੀ ਆ ਕਿ ਆਪਾਂ ਜਿਵੇਂ ਜਿਹੜੇ ਕੁਦਰਤੀ ਸਰੋਤ ਨੇ ਉਹਨਾਂ ਨੂੰ ਵਰਤ ਕੇ ਆਪਣੇ ਵਾਤਾਵਰਨ ਨੂੰ ਵੀ ਬਚਾਈਏ।
0: ਬਿਲਕੁਲ।
1: ਤੇ ਜਿਹੜੇ ਸਾਫ਼ ਸੁਥਰੇ ਸਾਧਨ ਨੇ ਉਹਨਾਂ ਨੂੰ ਵਰਤ ਕੇ ਆਪਣੀ ਜ਼ਿੰਦਗੀ ਤੇ ਆਪਣੇ ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਉਹਨਾਂ ਵਾਸਤੇ ਵੀ ਜਿਹੜੇ ਸ਼ਕਤੀ ਸੰਸਾਧਨ ਨੇ ਉਹਨਾਂ ਨੂੰ ਬਚਾ ਕੇ ਰੱਖੀਏ।
0: ਨਾਲੇ ਤਾਂ ਪੈਸੇ ਬਚਦੇ ਆ, ਨਾਲੇ ਜਿਹੜੀ ਆ ਉਹ ਬਿਨਾਂ ਕੱਟ ਦੇ ਬਿਜਲੀ ਮਿਲਦੀ ਹੈ, ਨਾਲੇ ਪੁੰਨ ਤੇ ਨਾਲੇ ਫਲੀਆਂ।
1: ਨਾਲੇ ਫਲੀਆਂ ਜੀ, ਬਿਲਕੁਲ ਜੀ। ਸੋ ਅੱਜ ਆਪਣੇ ਕੋਲ ਸਦਭਾਵਨਾ, ਸਮੇਂ ਦੀ ਲੋੜ, ਇਹ ਵਿਸ਼ੇ ਤੇ ਆਪਣੇ ਕੋਲ ਜੀ ਚਰਚਾ ਹੋਈ ਹੈ ਜੀ, ਉਹ ਸੁਣਦੇ ਹਾਂ ਜੀ।
0: ਸੁਣਾਓ ਜੀ।
2: ਸਦਭਾਵਨਾ, ਸਮੇਂ ਦੀ ਲੋੜ। ਮੈਂ ਡਾਕਟਰ ਸਰਬਜੀਤ ਸਿੰਘ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ। ਸਾਡਾ ਪੱਤਰਕਾਰੀ ਵਿਭਾਗ ਹੈ, ਅਸੀਂ ਭਾਸ਼ਾਵਾਂ ਸਿਖਾਉਂਦੇ ਹਾਂ, ਔਰ ਪੱਤਰਕਾਰਾਂ ਦਾ ਕੰਮ ਜੋ ਹੈ ਕਿ ਸਮਾਜ ਤੱਕ ਸੂਚਨਾਵਾਂ ਪਹੁੰਚਾਉਣੀਆਂ ਔਰ ਸਮਾਜ ਦਾ ਵਿਕਾਸ ਦੇ ਵਿੱਚ ਇੱਕ ਪਾਰਟਨਰ ਬਣਨਾ
0: ਜੀ।
2: ਸੋ ਸਦਭਾਵਨਾ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਅੱਜ ਦੇ ਸਮੇਂ ਵਿਚ ਵਿਕਾਸ ਲਈ ਜੀ, ਸਦਭਾਵਨਾ ਦੀ ਬਹੁਤ ਵੱਡੀ ਲੋੜ ਹੈ।
3: ਮੈਂ ਰਮਨਦੀਪ ਸਿੰਘ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਚ ਐਜ਼ ਪ੍ਰੋਫੈਸਰ ਬਿਜ਼ਨਸ ਮੈਨੇਜਮੈਂਟ ਆਪਣੀ ਸੇਵਾ ਨਿਭਾ ਰਿਹਾ। ਅਸੀਂ ਸਮਾਜ ਦੇ ਵਿਚ ਟ੍ਰੇਨਿੰਗ ਦੇ ਜ਼ਰੀਏ ਆਪਣੀ ਕੰਟਰੀਬਿਊਸ਼ਨ ਦੇ ਰਹੇ ਹਾਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨੁਮਾਇੰਦੇ ਹੋਣ ਦੇ ਨਾਤੇ ਜਦੋਂ ਅਸੀਂ ਰੂਰਲ ਐਗਰੇਰੀਅਨ ਪਾਪੂਲੇਸ਼ਨ

0: ਉਹਦਾ ਸੋਲੂਸ਼ਨ ਦਿੰਦੇ ਹੋ, ਉਸ ਸਵਾਲ ਦਾ ਜਵਾਬ ਦਿੰਦੇ ਹੋ, ਤਾਂ ਉਹਦਾ ਇੰਪੈਕਟ ਸਮਾਜ ਦੇ ਉੱਤੇ ਬਹੁਤ ਵਧੀਆ ਹੁੰਦਾ। ਸੋ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਕਿ ਸਭ ਭਾਵਨਾ ਜਿਹੜੀ ਆ ਅੱਜ ਦੇ ਸਮੇਂ ਦੀ ਜ਼ਰੂਰਤ ਹੈ, ਬਹੁਤ ਵੱਡੀ ਜ਼ਰੂਰਤ ਹੈ, ਖਾਸ ਕਰਕੇ ਸਾਡੇ ਰੂਰਲ ਪੰਜਾਬ।
1: ਰਣਦੀਪ ਜੀ, ਮੈਂ ਸੋਚਦਾ ਸਦਭਾਵਨਾ ਦੇ ਰਾਹ ਵਿੱਚ ਰੁਕਾਵਟਾਂ ਕੀ ਨੇ?
0: ਜੀ,
1: ਬਹੁਤੇ ਕਰਕੇ ਸਾਡੀ ਜਿਹੜੀਆਂ ਭਾਵਨਾਵਾਂ ਵਿਗੜਦੀਆਂ ਨੇ, ਅਸੀਂ ਵੈਰ ਵਿਰੋਧ ਵਿੱਚ ਜਾਂਦੇ ਹਾਂ, ਜਾਂ ਅਸੀਂ ਧਰਮ ਦੇ ਆਧਾਰ ਤੇ ਜਾਂਦੇ ਹਾਂ, ਜਾਂ ਜਾਤ ਦੇ ਆਧਾਰ ਤੇ ਜਾਂਦੇ ਹਾਂ, ਕਦੇ ਕਦੇ ਖਿੱਤੇ ਦੇ ਆਧਾਰ ਤੇ ਵੀ ਜਾਂਦੇ ਹਾਂ, ਫਲਾਣੀ ਸਟੇਟ ਦਾ ਹੈ, ਫਲਾਣੀ ਸਟੇਟ ਦਾ ਹੈ। ਸੋ ਮੇਰੇ ਖਿਆਲ ਨਾਲ ਸਦਭਾਵਨਾ ਲਈ ਸਭ ਤੋਂ ਵੱਡੀ ਜ਼ਰੂਰਤ ਇਹ ਹੈ ਕਿ ਅਸੀਂ ਮਨੁੱਖ ਨੂੰ ਮਨੁੱਖ ਸਮਝੀਏ, ਨਾ ਕਿ ਉਹਦੀ ਜਾਤ ਦੇਖੀਏ, ਉਹਦਾ ਧਰਮ ਦੇਖੀਏ, ਉਹਦੀ ਬੋਲੀ ਦੇਖੀਏ, ਉਹਦਾ ਰੰਗ ਦੇਖੀਏ। ਜਦੋਂ ਅਸੀਂ ਹਰੇਕ ਮਨੁੱਖ ਨੂੰ ਇੱਕ ਮਨੁੱਖ ਵਜੋਂ ਦੇਖਦੇ ਹਾਂ, ਉਹਦੇ ਚ ਪਰਮਾਤਮਾ ਦੀ ਜੋਤ ਨੂੰ ਦੇਖਦੇ ਹਾਂ, ਤੇ ਇਹ ਕਿਹਾ ਜਾਂਦਾ ਕਿ ਮਾਟੀ ਏਕ ਅਨੇਕ ਭਾਂਤ ਕਰ, ਇੱਕੋ ਹੀ ਮਿੱਟੀ ਹੈ, ਉਹਨੂੰ ਅਨੇਕਾਂ ਤਰੀਕਿਆਂ ਨਾਲ ਪਰਮਾਤਮਾ ਨੇ ਬਣਾ ਦਿੱਤਾ, ਕਿਸੇ ਨੂੰ ਗੋਰਾ, ਕਿਸੇ ਨੂੰ ਕਾਲਾ, ਕਿਸੇ ਦੀ ਭਾਸ਼ਾ ਕੋਈ, ਕਿਸੇ ਦੀ ਭਾਸ਼ਾ ਕੋਈ। ਅੱਛਾ, ਫਿਰ ਜਨਮ ਵਿੱਚ ਸਾਡਾ ਕੋਈ ਅਧਿਕਾਰ ਨਹੀਂ?
0: ਕੋਈ ਅਧਿਕਾਰ?
1: ਮੈਂ ਪੰਜਾਬ ਵਿੱਚ ਪੈਦਾ ਹੋਇਆ ਕਿ ਮਹਾਰਾਸ਼ਟਰ ਵਿੱਚ ਪੈਦਾ ਹੋਇਆ, ਮੇਰੀ ਮਾਂ ਬੋਲੀ ਪੰਜਾਬੀ ਹੈ ਕਿ ਮਰਾਠੀ ਹੈ, ਲੇਕਿਨ ਸਮੇਂ ਨਾਲ ਕੀ ਹੋਇਆ, ਸਮਾਜ ਵਿੱਚ ਕੁਛ ਐਸੀਆਂ ਸ਼ਕਤੀਆਂ ਹੁੰਦੀਆਂ ਨੇ ਜਿਹੜੀਆਂ ਵਿਕਾਸ ਦੇ ਰਾਹ ਵਿੱਚ ਰੋੜਾ ਪਾਉਂਦੀਆਂ, ਉਹ ਸਾਨੂੰ ਲੜਾਉਂਦੀਆਂ ਨੇ।
0: ਜੀ,
1: ਸਦਭਾਵਨਾ ਲਈ ਮੈਂ ਕਹਾਂਗਾ ਸਭ ਤੋਂ ਪਹਿਲੀ ਜ਼ਰੂਰੀ ਚੀਜ਼ ਹੈ ਇੱਕ ਮਨੁੱਖ ਨੂੰ ਮਨੁੱਖ ਵਜੋਂ ਦੇਖਿਆ ਜਾਵੇ, ਉਹਦੀ ਜੋਤ ਦੇਖੀ ਜਾਏ, ਉਹਦੇ ਵਿਚਾਰ ਦੇਖੇ ਜਾਣ।
0: ਬਿਲਕੁਲ ਮੈਂ ਸਹਿਮਤ ਹਾਂ ਜੀ, ਪਹਿਲੀ ਤੰਦ ਵਜੋਂ ਇਹਨੂੰ ਜਾਣਿਆ ਜਾਣਾ ਚਾਹੀਦਾ ਹੈ ਕਿ ਜਦੋਂ ਧਰਤੀ ਦੀ ਸਿਰਜਣਾ ਹੋਈ, ਉਹਦੇ ਤੇ ਇਨਸਾਨ ਆਏ, ਅਸੀਂ ਜੇ ਇਹਨੂੰ ਪਹਿਲੀ ਤੰਦ ਦੀ ਤਰ੍ਹਾਂ ਦੇਖੀਏ ਤਾਂ ਦਾਣਾ ਬਾਣਾ ਬੁਣਿਆ ਗਿਆ, ਸਮਾਜ ਬਣਿਆ, ਸਮਾਜ ਦੇ ਵਿੱਚ ਇੰਡੀਵਿਜੁਅਲ ਦਾ ਰੋਲ ਹੁੰਦਾ, ਅਸੀਂ ਬਾਖੂਬੀ ਜਾਣਦੇ ਹਾਂ ਕਿ ਜੇ ਮੈਂ ਚੰਗਾ ਤਾਂ ਸਾਰੇ ਚੰਗੇ। ਸੋ ਜੱਗ ਦੇ ਵਿੱਚ ਸਾਨੂੰ ਇਸ ਗੱਲ ਨੂੰ, ਇਸ ਸੁਨੇਹੇ ਨੂੰ ਉਭਾਰਨਾ ਪਊਗਾ ਕਿ ਜਦੋਂ ਤੁਸੀਂ ਅਗਲੇ ਬੰਦੇ ਦੀ ਜ਼ਰੂਰਤ ਸਮਝ ਲੈਂਦੇ ਹੋ ਨਾ ਜੀ, ਤਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਮੈਂ ਤਾਂ ਬਹੁਤ ਸੁਖੀ ਹਾਂ, ਇਸ ਬੰਦੇ ਦੀ ਆਹ ਜ਼ਰੂਰਤ ਜਿਹੜੀ ਨਹੀਂ ਪੂਰੀ ਹੋਈ, ਸਾਡੀਆਂ ਪੂਰੀਆਂ ਹੋ ਚੁੱਕੀਆਂ, ਤਾਂ ਡੈਫੀਨੇਟਲੀ ਤੁਸੀਂ ਸਮਾਜ ਨੂੰ ਕੁਛ ਵਾਪਸ ਦਿੰਦੇ ਹੋ। ਸੋ ਪਹਿਲੀ ਤੰਦ ਦੇ ਤੌਰ ਤੇ ਜਦੋਂ ਧਰਤੀ ਦਾ ਵਿਕਾਸ ਹੋਇਆ, ਸਮਾਜ ਦਾ ਵਿਕਾਸ ਹੋਇਆ, ਪਹਿਲੀ ਤੰਦ ਦੇ ਤੌਰ ਤੇ ਸਾਨੂੰ ਸਕੂਲਾਂ ਚ ਵੀ ਇਹ ਪੜਾਇਆ ਗਿਆ, ਸਾਡੀ ਪ੍ਰਾਇਮਰੀ ਐਜੂਕੇਸ਼ਨ ਬਹੁਤ ਵਧੀਆ ਸੀ, ਉਹਨਾਂ ਨੇ ਹਿਊਮਨ ਵੈਲਿਊਜ਼ ਤੇ ਸਾਨੂੰ ਇਨ ਟੱਚ ਰੱਖਿਆ, ਉਹਨਾਂ ਨੇ ਸਾਨੂੰ ਓਨੈਸਟੀ ਸਿਖਾਈ, ਸਾਡੇ ਉਸਤਾਦਾਂ ਨੇ, ਉਹਨਾਂ ਨੇ ਸਾਡੇ ਟੀਚਰਸ ਨੇ ਸਾਨੂੰ ਸਿਖਾਇਆ ਕਿ ਓਨੈਸਟੀ ਨਾਲ ਕਿੱਦਾਂ ਕੰਮ ਕਰਨਾ, ਕਿ ਪੀਸ ਚ ਕਿੱਦਾਂ ਰਹਿਣਾ, ਸਮਾਜ ਦੇ ਵਿੱਚ ਪੀਸ ਦੀ ਕੀ ਅਹਿਮੀਅਤ ਹੈ, ਉਹਨਾਂ ਨੇ ਸਾਨੂੰ ਸਿਖਾਇਆ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਅੱਗੇ ਸਮਾਜ ਨੂੰ ਕੁਛ ਵਾਪਸ ਦੇਣ ਦੀ, ਕਿ ਉਹ ਸਿੱਖੀਆਂ ਹੋਈਆਂ ਗੱਲਾਂ ਆਪਣੀ ਟ੍ਰੇਨਿੰਗ ਦੇ ਜ਼ਰੀਏ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਦੀ ਜੀਵਨ ਨੂੰ ਸੁਖਾਲਾ ਕਰ ਸਕੀਏ। ਬੀਇੰਗ ਮੈਨੇਜਮੈਂਟ ਐਕਸਪਰਟ ਮੈਂ ਇੱਥੇ ਇਹ ਰੋਲ ਪਲੇ ਕਰ ਰਿਹਾ ਕਿ ਛੋਟੀਆਂ ਛੋਟੀਆਂ ਗੱਲਾਂ ਜਿਨ੍ਹਾਂ ਦੇ ਜ਼ਰੀਏ ਅਸੀਂ ਲੋਕਾਂ ਦਾ ਜੀਵਨ ਜਿਹੜਾ ਉਹ ਜਾਂਚ ਹੈ, ਜੀਵਨ ਜਾਂਚ ਨੂੰ ਵਧੀਆ ਕਰ ਸਕੀਏ, ਉਹਨਾਂ ਦੀਆਂ ਸਹੂਲਤਾਂ ਨੂੰ ਵਧਾ ਸਕੀਏ, ਖਾਣ ਪੀਣ ਉਹਨਾਂ ਦਾ ਵਧੀਆ ਕਰਵਾ ਸਕੀਏ। ਜਿੱਦਾਂ ਉਦਾਹਰਨ ਦੇ ਰੂਪ ਦੇ ਵਿੱਚ ਜੀ ਅਸੀਂ ਅਡਲਟਰੇਸ਼ਨ ਤੇ ਕੰਮ ਕਰ ਰਹੇ ਹਾਂ, ਅਸੀਂ ਬ੍ਰਾਂਡਿੰਗ ਤੇ ਕੰਮ ਕਰ ਰਹੇ ਹਾਂ ਕਿ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਿਖਾਏ ਹੋਏ ਜਿਹੜੇ ਸਿਖਿਆਰਥੀ ਹੈ, ਜਿਹੜੇ ਐਗਰੀਪਨਿਊਰਸ ਹੈ, ਅਸੀਂ ਉਹਨਾਂ ਨੂੰ ਇਹ ਵੈਲਿਊਜ਼ ਸਿਖਾਉਂਦੇ ਹਾਂ ਕਿ ਤੁਸੀਂ ਖਾਣਾ ਪਰੋਸ ਰਹੇ ਹੋ, ਇਹ ਵਪਾਰ ਤਾਂ ਹੈਗਾ ਹੀ ਹੈਗਾ, ਇਹਦੇ ਨਾਲ ਤੁਸੀਂ ਇੰਪਲੋਇਮੈਂਟ ਤਾਂ ਜਨਰੇਟ ਕਰ ਹੀ ਰਹੇ ਹੋ, ਪਰ ਤੁਸੀਂ ਖਪਤਕਾਰਾਂ ਦੀ, ਸਮਾਜ ਦੀ ਸਿਹਤ ਦਾ ਵਫਾਦਾਰੀ ਨਾਲ ਖਿਆਲ ਰੱਖ ਰਹੇ ਹੋ, ਇਹ ਬਹੁਤ ਵੱਡੀ ਵੈਲਿਊ ਹੈ। ਮੈਨੂੰ ਲੱਗਦਾ ਕਿ ਸਾਡੇ ਜਿੰਨੇ ਵੀ ਫੂਡ ਪ੍ਰੋਵਾਈਡਰ ਹੈ, ਜੋ ਫੂਡ ਪ੍ਰੋਵਾਈਡ ਕਰਦੇ ਆ ਖਪਤਕਾਰਾਂ ਨੂੰ, ਉਹਨਾਂ ਦਾ ਬਹੁਤ ਵੱਡਾ ਰੋਲ ਹੈ ਸਦਭਾਵਨਾ ਦੇ ਵਿੱਚ, ਕਿ ਉਹ ਲੋਕਾਂ ਨੂੰ ਆਪਸ ਦੇ ਵਿੱਚ ਵੰਡ ਦੇ ਜ਼ਰੀਏ, ਤੇ ਪੰਗਤ ਦਾ ਜੀ ਉਹ ਤਾਂ ਸਾਡੇ ਗੁਰੂ ਨਾਨਕ ਜੀ ਦਾ ਸੰਦੇਸ਼ ਹੈ ਕਿ ਸਾਰੇ ਇਕੱਠੇ ਬੈਠ ਕੇ ਖਾਂਦੇ ਆ, ਧਰਮ ਕੋਈ ਹੋਵੇ, ਜਾਤ ਕੋਈ ਹੋਵੇ, ਰੰਗ ਕੋਈ ਹੋਵੇ, ਜਿੱਥੋਂ ਮਰਜ਼ੀ ਜਿਹੜੇ ਮਰਜ਼ੀ ਖਿੱਤੇ ਚੋਂ ਕੋਈ ਆਇਆ ਹੋਵੇ, ਜਦੋਂ ਪੰਗਤ 'ਚ ਬੈਠ ਜਾਂਦੇ ਹਾਂ ਉਦੋਂ ਸਾਰੇ ਅਸੀਂ ਇਕੱਠੇ ਹੋ ਜਾਂਦੇ ਹਾਂ। ਸੋ ਫੂਡ, ਲੰਗਰ ਪਲੱਸ ਪੰਗਤ, ਮੈਨੂੰ ਲੱਗਦਾ ਕਿ ਇਸ ਸੋਚ ਦੇ ਅਸੀਂ ਵਾਰਸ ਹਾਂ, ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਮਾਜ ਦੀ ਸਿਰਜਣਾ ਇਸ ਤਰੀਕੇ ਨਾਲ ਕੀਤੀ ਜਾਵੇ।
1: ਬਹੁਤ ਬਹੁਤ ਵਧੀਆ ਰਮਨਦੀਪ ਜੀ, ਮੈਂ ਦੇਖਦਾ ਜਦੋਂ ਸੰਸਾਰ ਪੱਧਰ ਦੇ ਉੱਤੇ ਸ਼ਾਂਤੀ ਦੀ ਗੱਲ ਚੱਲਦੀ ਹੈ, ਕਹਿੰਦੇ ਜੀ ਇੱਕ ਅੰਤਰਰਾਸ਼ਟਰੀ ਸੈਮੀਨਾਰ ਦੇ ਵਿੱਚ ਬੜੇ ਲੋਕਾਂ ਨੇ ਸੁਝਾਅ ਦਿੱਤੇ ਵੀ ਸਦਭਾਵਨਾ ਕਿਵੇਂ ਹੋ ਸਕਦੀ ਹੈ। ਇੱਕ ਸੱਜਣ ਨੇ ਬੜੀ ਪਿਆਰੀ ਗੱਲ ਕਹੀ, ਉਹ ਕਹਿੰਦੇ ਜਦ ਤੱਕ ਅਸੀਂ ਆਪਣੇ ਆਪ ਨਾਲ ਸ਼ਾਂਤੀ ਦੇ ਵਿੱਚ ਨਹੀਂ ਆਣਾ,
0: ਬਹੁਤ ਬਹੁਤ ਅੱਛਾ,
1: ਅਸੀਂ ਸਮਾਜ ਵੀ ਸ਼ਾਂਤੀ
0: ਨਹੀਂ ਲਿਆ ਸਕਦੇ।
1: ਸੋ ਮੈਂ ਇਹਨੂੰ ਤਿੰਨ ਹਿੱਸਿਆਂ ਚ ਵੰਡਦਾ ਜੀ, ਪਹਿਲਾਂ ਪੀਸ ਵਿਦ ਮਾਈਸੈਲਫ, ਠੀਕ ਹੈ, ਫਿਰ ਪੀਸ ਇਨ ਫੈਮਿਲੀ, ਪਰਿਵਾਰ ਦੇ ਵਿੱਚ ਸਦਭਾਵਨਾ,
0: ਬਹੁਤ ਇੰਪੋਰਟੈਂਟ,
1: ਤੀਸਰਾ ਸਟੇਜ ਹੈ ਸਮਾਜ ਦੇ ਵਿੱਚ ਸਦਭਾਵਨਾ। ਹੁਣ ਜਦੋਂ ਵੀ ਅਸੀਂ ਸਮਾਜ ਦੀ ਸਦਭਾਵਨਾ ਦੀ ਗੱਲ ਕਰਦੇ ਹਾਂ ਤਾਂ ਸ਼ੁਰੂਆਤ ਇੱਥੋਂ ਕਰਨੀ ਪਏਗੀ ਕਿ ਮੈਂ ਆਪਣੇ ਆਪ ਨਾਲ ਕਿੰਨਾ ਕੁ ਸੰਤੁਸ਼ਟ ਹਾਂ।
0: ਜੀ,
1: ਮੈਂ ਰਮਨਦੀਪ ਜੀ ਨੂੰ ਇਸ ਤਰ੍ਹਾਂ ਦੇਖਦਾ ਕਿ ਅੱਜ ਕੱਲ ਸਾਰੇ ਪਾਸੇ GDP ਦੀ ਗੱਲ ਚੱਲਦੀ ਹੈ, ਗ੍ਰੋਸ ਡੋਮੈਸਟਿਕ ਪ੍ਰੋਡਿਊਸ,
0: ਬਿਲਕੁਲ,
1: ਵਿਕਸਿਤ ਦੇਸ਼ਾਂ ਵਿੱਚ ਅੱਜ ਗੱਲ ਚੱਲਣੀ ਸ਼ੁਰੂ ਹੋ ਗਈ ਹੈ GDH, ਗ੍ਰੋਸ ਡੋਮੈਸਟਿਕ ਹੈਪੀਨੈਸ,
0: ਹੈਪੀਨੈਸ,
1: ਇੱਕ ਬੰਦਾ ਕਿੰਨਾ ਕੁ ਖੁਸ਼ ਹੈ। ਦੇਖੋ ਸਾਡੀ ਸਫਲਤਾ ਜਿਹੜੀ ਹੈ ਨਾ, ਸਾਡੀ ਕੁਆਲਿਟੀ ਆਫ ਲਾਈਫ ਜਿਹੜੀ ਹੈ, ਉਹ ਮੇਰੇ ਕਮੀਜ਼ ਦੇ ਬ੍ਰਾਂਡ ਤੇ, ਮੇਰੇ ਸ਼ੂਜ਼ ਦੇ

0: ਬ੍ਰਾਂਡ ਤੇ ਮੇਰੇ ਕਾਰ ਦੇ ਮਾਡਲ ਤੇ ਨਹੀਂ ਹੈ,
1: ਨਹੀਂ ਹੈ।
0: ਮੈਂ ਇਹਨੂੰ ਕਹਿੰਦਾ ਕਿ ਕੁਆਲਿਟੀ ਆਫ ਮਾਈ ਥੌਟ ਇਸ ਕੁਆਲਿਟੀ ਆਫ ਮਾਈ ਲਾਈਫ।
1: ਬਿਲਕੁਲ, ਉਹਨੇ ਸੰਤੁਸ਼ਟੀ ਦੇਣੀ ਹੈ ਜੀ। ਬਿਲਕੁਲ,
0: ਮੈਂ ਰਾਤੀ ਸੋਨਾ ਕੀ ਮੈਨੂੰ ਲੇਟਦਿਆਂ ਬੜੀ ਵਧੀਆ ਨੀਂਦ ਆਉਂਦੀ ਹੈ, ਤੇ ਮੈਂ ਪਾਸੇ ਮਾਰਦਾ ਜਾਂ ਮੈਂ ਗੋਲੀਆਂ ਖਾ ਕੇ ਸੋਨਾ।
1: ਬਿਲਕੁਲ,
0: ਜੇ ਇਸ ਤਰ੍ਹਾਂ ਦੀ ਸਥਿਤੀ ਹੈ ਇਹਦਾ ਮਤਲਬ ਮੈਂ ਆਪਣੇ ਆਪ ਨਾਲ ਹੀ ਸ਼ਾਂਤੀ ਵਿਚ ਨਹੀਂ ਹਾਂ। ਤੇ ਜਿਹੜਾ ਬੰਦਾ ਆਪਣੇ ਨਾਲ ਖਿਜਿਆ ਹੋਏਗਾ ਉਹ ਪਰਿਵਾਰ ਦੇ ਵਿਚ ਵੀ ਲੜੇਗਾ ਤੇ ਸਮਾਜ ਵਿਚ ਵੀ ਲੜਾਈਆਂ ਪਾਏਗਾ।
1: ਬਹੁਤ ਬਹੁਤ ਵਧੀਆ, ਬਾਖੂਬ ਤੁਸੀਂ ਇਹ ਗੱਲ ਕੀਤੀ। ਸੋ ਇਹਦੇ ਵਿਚ ਮੈਂ ਡਾਕਟਰ ਸਰਬ ਜੀ ਇੱਕ ਗੱਲ ਜੋੜਦਾ ਕਿ ਸਾਡੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੈਨਰ ਦੇ ਤਹਿਤ ਅਸੀਂ ਕਮਿਊਨਿਟੀ ਵਰਕ ਨੂੰ ਖਾਸ ਕਰਕੇ ਉਭਾਰਦੇ ਹਾਂ, ਕਿਉਂਕਿ ਤੁਸੀਂ ਹੁਣ ਦੇਖਿਆ ਹੋਣਾ ਪਿੱਛੇ ਜੇ ਪੰਜਾਬ ਤੇ ਆ ਹੁਣ ਵੀ ਸਾਡੇ ਸਮੱਸਿਆ ਚੱਲ ਰਹੀ ਹੈ ਸਾਡਾ ਵੀ। ਤਾਂ ਲੋਕਾਂ ਨੇ ਸਰਬਜੀਤ ਜੀ ਪਨੀਰੀ ਜਿਹੜੀ ਹੈ ਉਹ ਦੁਬਾਰਾ ਇਕੱਠੀ ਕਰ ਲਈ, ਕਲੈਕਟਿਵ ਬਾਰਗੇ ਨੇ ਉਹ ਕਮਿਊਨਿਟੀ ਵਰਕ ਕੀਤਾ। ਉਹਨਾਂ ਨੇ ਦੇਖਿਆ ਕਿ ਸਾਡਾ ਜੇ ਨੁਕਸਾਨ ਹੋ ਗਿਆ ਝੋਨੇ ਦਾ ਤਾਂ ਅਸੀਂ ਪਨੀਰੀ ਦੁਬਾਰਾ ਕਿਵੇਂ ਲਾਣੀ ਹੈ। ਉਹ ਕਮਿਊਨਿਟੀ ਦੇ ਵਿਚ ਸਾਰੇ ਲੋਕ ਇਕੱਠੇ ਹੋ ਗਏ, ਜਿਹੜੇ ਕੁਛ ਲੋਕ ਚੰਗੇ ਸੀ, ਸੁਭਾਅ ਦੇ ਚੰਗੇ ਸੀ, ਜਿਨ੍ਹਾਂ ਦੇ ਵਿਚ ਪੀਸ ਸੀ, ਜਿਨ੍ਹਾਂ ਦੇ ਵਿਚ ਕੁਛ ਇਹੋ ਜਿਹੀ ਤਾਂਘ ਸੀ ਕਿ ਸਮਾਜ ਨੂੰ ਕੁਛ ਵਾਪਸ ਦੇਣਾ, ਉਹਨਾਂ ਨੇ ਪਨੀਰੀ ਆਪਣੇ ਖੱਤਿਆਂ ਚ ਲਾ ਲਈ। ਉਹਨਾਂ ਨੇ ਅਨਾਊਂਸਮੈਂਟਸ ਕਰਤੀਆਂ ਜੀ ਸੋਸ਼ਲ ਮੀਡੀਆ ਦੇ ਉੱਤੇ, ਫ੍ਰੀ ਚ ਪਨੀਰੀ ਲੈ ਜਾਓ।
2: ਕਿਆ ਬਾਤ!
1: ਉਸ ਤੋਂ ਵੱਡੀ ਸਦਭਾਵਨਾ ਦੀ ਕੋਈ ਉਦਾਹਰਣ ਨਹੀਂ ਹੋ ਸਕਦੀ। ਔਰ ਦੂਜੀ ਗੱਲ ਇਹਦੇ ਵਿੱਚ ਇਹ ਹੈ ਜੀ ਕਿ ਕਮਿਊਨਿਟੀ ਵਰਕ ਇਹ ਸਾਡਾ ਵਿਰਸਾ
2: ਹੈ
1: ਕਿ ਕਿਵੇਂ ਅਸੀਂ ਪਹਿਲਾਂ ਇਕੱਠੇ ਹੋ ਕੇ ਸਾਰਾ ਪਿੰਡ ਇਕੱਠੇ ਹੋ ਕੇ ਬੀਜਦੇ ਸੀ, ਵੱਢਦੇ ਵੀ ਇਕੱਠੇ ਸੀ ਫਸਲ ਨੂੰ, ਫਿਰ ਉਹਦੀ ਡਿਸਟ੍ਰੀਬਿਊਸ਼ਨ ਵੀ ਇਕੱਠੇ ਕਰਦੇ ਸੀ। ਸੋ ਉਹਦੇ ਵਿੱਚ ਜੀ ਮੁਨਾਫਾ ਦੇ ਵਿੱਚ ਇਜ਼ਾਫਾ ਤਾਂ ਸੀਗਾ, ਪਰ ਅਸੀਂ ਸਾਰਾ ਕੁਛ ਮੁਨਾਫੇ ਲਈ ਨਹੀਂ ਕਰਦੇ, ਅਸੀਂ ਕੁਛ ਜਿੱਦਾਂ ਤੁਸੀਂ ਦੱਸਿਆ ਕਿ ਇੰਟਰਨਲ ਪੀਸ ਲਈ ਵੀ ਕਰਦੇ ਹਾਂ। ਉਹਦੇ ਵਿੱਚ ਸ਼ਾਂਤੀ ਸੀ ਤਾਂ ਹੀ ਵਿਗੜ ਸੀ ਜੀ, ਸਰੀਰ ਚੰਗੇ ਸੀ। ਅੱਜ ਕੱਲ੍ਹ ਥੋੜੀ ਜਿਹੀ ਇਸ ਚੀਜ਼ ਦੀ ਕਮੀ ਹੈ। ਸੋ ਇਸ ਦਿਹਾੜਿਆਂ ਨੂੰ ਇਸ ਗੱਲਾਂ ਦੇ ਉੱਤੇ ਜਿਹੜੇ ਸਰਕਾਰਾਂ ਇਹ ਵਿਸ਼ੇ ਚੁਣਦੀਆਂ, ਇਹਦਾ ਮਤਲਬ ਹੁੰਦਾ ਕੁਛ ਕਿ ਜੀ ਅਸੀਂ ਇਸ ਪ੍ਰਤੀ ਆਪਣੇ ਆਪ ਨੂੰ ਸੈਂਸਿਟਿਵ ਕਰੀਏ, ਅਸੀਂ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਲੋਕਾਂ ਨੂੰ ਸੈਂਸਿਟਿਵ ਕਰੀਏ। ਬਹੁਤ ਵਧੀਆ ਜ਼ਰੀਆ ਜੀ ਆਲ ਇੰਡੀਆ ਰੇਡੀਓ ਦਾ ਸਟੇਸ਼ਨ ਸਾਡੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਬਣਿਆ ਜੀ FM, ਤੇ ਅਸੀਂ ਇਹ ਗੱਲ ਦਾ ਪ੍ਰਚਾਰ ਕਰ ਰਹੇ ਹਾਂ ਲੋਕਾਂ ਨੂੰ ਇਸ ਗੱਲ ਪ੍ਰਤੀ ਸੈਂਸਿਟਿਵ ਕਰਨ ਦੀ।
0: ਪੰਡਿਤ ਜੀ, G20 ਦਾ ਸਾਡੇ ਦੇਸ਼ ਨੂੰ ਮਾਣ ਮਿਲਿਆ ਉਹਦਾ ਮੁਖੀ ਹੋਣ ਦਾ, ਸਾਰੀਆਂ ਬਹੁਤ ਐਕਟੀਵਿਟੀਜ਼ ਚੱਲ ਰਹੀਆਂ,
1: ਬਹੁਤ ਬਹੁਤ,
0: ਔਰ ਉਹਦਾ ਸਲੋਗਨ ਵੀ ਜਿਹੜਾ ਹੈ ਉਹ ਹੈ ਵਸੁਧੈਵ ਕੁਟੁੰਬਕਮ।
1: ਬਿਲਕੁਲ,
0: ਮੈਂ ਸਕੂਲ ਟਾਈਮ ਹੀ ਸੰਸਕ੍ਰਿਤ ਪੜ੍ਹੀ ਹੈ ਰਮਨਦੀਪ ਜੀ, ਔਰ ਉਹਦੇ ਵਿੱਚ ਮੈਨੂੰ ਸ਼ਲੋਕ ਹਾਲੇ ਵੀ ਯਾਦ ਹੈ, ਆਇਮ ਨਿਜੈ ਪਰੋ ਵੇਤੀ ਗਣਨਾ ਲਘੂ ਚੇਤ ਸਾਮ ਉਦਾਰ ਚਰਿਤਾਂਤੂ ਵਸੁਧੈਵ ਕੁਟੁੰਬਕਮ। ਪੜ੍ਹੀ ਅਰਥ ਸਮਝ ਆ ਜਾਣਗੇ
1: ਆਉਂਦੇ ਜੀ।
0: ਸਾਇਮ ਨਿਜੈ ਪਰਮ ਵੇਤੀ, ਇਹ ਮੇਰਾ ਇਹ ਉਹਦਾ, ਗਣਨਾ ਲਘੂ ਚੇਤ ਸਾਮ ਛੋਟੇ ਦਿਲ ਵਾਲੇ ਇਹ ਗਣਨਾ ਕਰਦੇ ਨੇ, ਗਿਣਤੀ ਕਰਦੇ ਨੇ, ਤੇਰਾ ਇਹ ਮੇਰਾ। ਉਦਾਰ ਚਰਿਤਾਂਤੂ, ਜਿਹਨਾਂ ਦਾ ਚਰਿੱਤਰ ਜਿਹਨਾਂ ਦਾ ਚਿੱਤ ਉਦਾਰ ਹੈ ਉਹਨਾਂ ਲਈ ਸਾਰੀ ਵਸੁਧਾ ਭਾਵ ਸਾਰੀ ਧਰਤੀ ਇੱਕ ਪਰਿਵਾਰ ਹੈ
1: ਜੀ।
0: ਹੁਣ ਜੇ ਮੈਂ ਸਾਰਿਆਂ ਨੂੰ ਪਰਿਵਾਰ ਕਹਾਂਗਾ ਤੇ ਦੇਖੋ ਕੋਰੋਨਾ ਦੇ ਟਾਈਮ ਦੇ ਵਿੱਚ ਪੰਜਾਬ ਨੂੰ ਕਿੰਨਾ ਮਾਣ ਮਿਲਿਆ ਤੇ ਜਿੱਥੇ ਵੀ ਸੰਸਾਰ ਵਿੱਚ ਕਿਸੇ ਦੇਸ਼ ਵਿੱਚ ਵੀ ਪੰਜਾਬੀ ਵਸਦਾ ਸੀ ਉਹਨਾਂ ਨੇ ਕੋਰੋਨਾ ਚ ਲੰਗਰ ਲਾਏ ਨੇ, ਸਾਰਾ ਸੰਸਾਰ ਹੈਰਾਨ ਹੋਇਆ। ਔਰ ਇਹ ਜਿਹੜੀ ਸਾਡਾ ਵਿਰਸਾ, ਹਿੰਦੁਸਤਾਨ ਦਾ ਵਿਰਸਾ, ਸਾਡੇ ਪੰਜਾਬ ਦਾ ਵਿਰਸਾ, ਇਹ ਸਦਭਾਵਨਾ ਲਈ ਮੈਂ ਕਹਾਂਗਾ ਵਿਸ਼ਵ ਸ਼ਾਂਤੀ ਲਈ ਬਹੁਤ ਕਮਾਲ ਦਾ ਮਾਡਲ ਹੈ ਜਿਹੜਾ ਗੁਰੂ ਸਾਹਿਬਾਨ ਨੇ ਸਾਨੂੰ ਇਸ ਧਰਤੀ ਤੇ ਦਿੱਤਾ ਹੈ।
1: ਬਿਲਕੁਲ,
0: ਔਰ ਇਹਦੇ ਵਿੱਚ ਇਹ ਹੈ ਜਦੋਂ ਮੈਂ ਗੱਲ ਕਰ ਰਿਹਾ ਸੀ ਤਿੰਨ ਪੱਖਾਂ ਦੀ, ਇੱਕ ਮੈਂ ਆਪਣੇ ਆਪ ਨਾਲ ਸ਼ਾਂਤੀ ਚ ਆਵਾਂ, ਦੂਸਰਾ ਮੇਰੇ ਪਰਿਵਾਰ ਵਿੱਚ ਸ਼ਾਂਤੀ ਹੋ
1: ਜੀ।
0: ਸਦਭਾਵਨਾ ਨੂੰ ਇੰਗਲਿਸ਼ ਵਿੱਚ ਕਹਿੰਦੇ ਨੇ ਹਾਰਮਨੀ,
1: ਹਾਰਮਨੀ।
0: ਤੇ ਇੱਕ ਸੱਜਣ ਬੜੇ ਵੱਡੀ ਉਮਰ ਦੇ, ਉਹਨਾਂ ਨੇ ਇੱਕ ਲੈਕਚਰ ਜੀ ਇੱਕ ਵਾਰੀ ਕਿਹਾ, ਕਹਿੰਦੇ ਜੀ ਜੇ ਪਰਿਵਾਰ ਵਿੱਚ ਹਾਰਮਨੀ ਲਿਆਣੀ ਹੋਵੇ ਨਾ ਤੇ ਕਹਿੰਦੇ ਜੀ ਦੋਨਾਂ ਵਿੱਚੋਂ ਪਤੀ ਜਾਂ ਪਤਨੀ ਦੋਨਾਂ ਚ ਇੱਕ ਨੂੰ ਕਹਿਣਾ ਪਏਗਾ ਮੈਂ ਹਾਰ ਮੰਨੀ
1: ਮੰਨੀ।
0: ਕਹਿੰਦੇ ਹਾਰ ਮੰਨੀ ਤਾਂ ਹੋਏਗੀ ਹਾਰ ਮੰਨੀ
1: ਮੰਨੀ।
0: ਸਦਭਾਵਨਾ ਤਾਂ ਹੋਏਗੀ ਜੇ ਮੈਂ ਦੂਜੇ ਦੇ ਵਿਚਾਰਾਂ ਨੂੰ ਵੀ ਪੂਰਾ ਮਾਣ ਦਿਆਂ। ਕਹਿੰਦੇ ਵੱਡਾ ਉਹ ਨਹੀਂ ਜਿਹੜਾ ਵੱਡੇ ਅਹੁਦੇ ਤੇ ਹੋਵੇ, ਵੱਡਾ ਉਹ ਹੁੰਦਾ ਹੈ ਜਿਹੜਾ ਤੁਹਾਨੂੰ ਕੋਲ ਬਿਠਾ ਕੇ ਤੁਹਾਨੂੰ ਅਹਿਸਾਸ ਕਰਾਏ ਤੁਸੀਂ ਵੀ ਬਹੁਤ
1: ਵੱਡੇ ਹੋ। ਬਾਖੂਬੀ ਜੀ ਦੇਖੋ, ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ। ਸਾਡਾ ਤਾਂ ਵਿਰਸਾ ਹੀ ਹੈ ਜੀ ਕਿ ਸਾਡੇ ਸਮਾਜ ਦੇ ਵਿੱਚ ਪਿੰਡਾਂ ਦੇ ਵਿੱਚ ਜ਼ਿਮੀਦਾਰ ਨੂੰ ਕੋਈ ਸ਼ਾਹ ਪੈਸੇ ਨਹੀਂ ਸੀ ਦਿੰਦਾ, ਜ਼ਿਆਦੇ ਉਹਦੀ ਸ਼ਮਤਾ ਦੇ ਅਨੁਸਾਰ ਹੀ ਉਹਨੂੰ ਪੈਸੇ ਦਿੰਦੇ ਸੀ ਕਿ ਬਈ ਤੇਰੇ ਕੋਲ ਚਾਰ ਖੇਤ ਹੈ, ਤੇਰਾ ਇੰਨਾ ਕੋਈ ਬਣਦਾ, ਇਸ ਤੋਂ ਵੱਧ ਤੈਨੂੰ ਨਹੀਂ ਦੇਣਾ। ਅੱਜ ਜੀ ਕੰਮ ਖਰਾਬ ਹੋ ਗਿਆ, ਲਿਮਿਟਸ ਆ ਗਈਆਂ, ਉਹਦੇ ਵਿੱਚ ਕੀ ਹੋਇਆ ਜੀ ਕਿ ਤੁਹਾਡੀ ਐਕਸੈਸ ਹੋ ਗਈ, ਉਹਦੇ ਨਾਲ ਲੋਕ ਭਟਕ ਗਏ। ਪਰ ਕਿੰਨਾ ਵੱਡਾ ਪਰਿਵਾਰ ਸੀ ਪਿੰਡਾਂ ਦੇ ਵਿੱਚ ਕਿ ਇੱਕ ਦੂਜੇ ਨੂੰ ਸਮਝਦੇ ਸੀ, ਸ਼ਾਹ ਜਿੰਨੇ ਸੀਗੇ ਉਹ ਜ਼ਿਮੀਦਾਰਾਂ ਦੇ ਨਾਲ ਐ ਮਿਲ ਕੇ ਚੱਲਦੇ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਵਾਪਸ ਤਾਂ ਪੈਸੇ ਹਾੜੀ ਸੋਹਣੀ ਆਉਣੇ, ਉਹਨਾਂ ਦੀ ਸ਼ਮਤਾ ਦੇ ਅਨੁਸਾਰ ਵਾਪਸ ਆਣੇ, ਉਹ ਦਿੰਦੇ ਉਹਨਾਂ ਨੂੰ ਉਹਨਾਂ ਕੋਲ ਸੀ। ਸੋ ਸਮਾਜ ਜਿਹੜਾ ਇੱਕ ਦੂਜੇ ਨਾਲ ਹੱਥ ਮਿਲਾ ਕੇ ਚੱਲਦਾ ਸੀ, ਅੱਜ ਦੇ ਸਮੇਂ ਦੇ ਹਾਣੀ ਬਣਨ ਦੀ ਲੋੜ ਹੈ। ਅੱਜ ਵੀ ਸਾਨੂੰ ਇਸ ਗੱਲ ਦੇ ਉੱਤੇ ਪਹਿਰਾ ਦੇਣਾ ਚਾਹੀਦਾ, ਅੱਜ ਵੀ ਸਾਨੂੰ ਆਪਣੇ ਸੰਸਕਾਰ ਨਹੀਂ ਭੁੱਲਣੇ ਚਾਹੀਦੇ, ਅੱਜ ਵੀ ਸਾਨੂੰ ਪਿੰਡਾਂ ਦੇ ਵਿੱਚ ਹਾਰਮਨੀ ਰੱਖਣੀ ਚਾਹੀਦੀ ਹੈ। ਜੇ 13,000 ਪਿੰਡ ਹਨ ਜੀ ਪੰਜਾਬ ਦੇ ਵਿੱਚ, ਜੇ ਪਿੰਡ ਸੁਖੀ ਜਿੱਦਾਂ ਤੁਸੀਂ ਦੱਸਿਆ ਬਾਖੂਬੀ ਕਿ ਪਰਿਵਾਰ, ਪਹਿਲਾਂ ਤਾਂ ਤੁਸੀਂ ਆਪ ਸੁਖੀ, ਤੁਸੀਂ ਚਿੰਤਾ ਦੇ ਵਿੱਚ ਨਹੀਂ ਹੋ ਤਾਂ ਤੁਸੀਂ ਪੀਸ ਅੱਗੇ ਦੇ ਸਕਦੇ ਹੋ। ਫਿਰ ਉਸ ਤੋਂ ਬਾਅਦ ਪਿੰਡ ਆ ਜਾਂਦੇ ਜੀ ਕੋੜਮੇ ਤੋਂ ਬਾਅਦ। ਜੇ ਪਰਿਵਾਰ ਸਾਰੇ ਪਿੰਡ ਦੇ ਸੁਖੀ ਹੈ ਤਾਂ ਡੈਫੀਨੇਟਲੀ ਪਿੰਡ ਸੁਖੀ ਹੋਊਗਾ। ਪਿੰਡ ਸਾਡੇ ਜਿੰਨੇ ਆ ਨਾ ਜੀ 13,500 ਸਰਬਜੀਤ ਜੀ, ਇਹ ਸਾਰੇ ਪਿੰਡ ਜਿਹੜੇ ਆ ਪੰਜਾਬ ਨੂੰ ਰੀਪ੍ਰਜੈਂਟ ਕਰਦੇ ਆ। ਜੇ ਸਾਡੇ ਪਿੰਡ ਚੰਗੇ ਤਾਂ ਸਾਡਾ ਪੰਜਾਬ ਚੰਗਾ, ਜੇ ਸਾਡੇ ਸੂਬੇ ਚੰਗੇ ਤਾਂ ਸਾਡਾ ਦੇਸ਼ ਚੰਗਾ। ਬਿਲਕੁਲ ਇੱਜ਼ਤ ਕਰਨੀ ਚਾਹੀਦੀ ਹੈ ਹਰ ਬੰਦੇ ਦੀ। ਹਰੇਕ ਦੇ ਵਿੱਚ ਕੋਈ ਗੁਣ ਹੁੰਦਾ, ਉਹਦਾ ਗੁਣ ਪਛਾਣਨਾ ਚਾਹੀਦਾ, ਅਵਗਣ ਨੂੰ ਤਿਆਗਣਾ ਚਾਹੀਦਾ, ਔਰ ਇੱਕ ਦੂਜੇ ਨੂੰ ਸਮਝਾ ਕੇ ਹਾਰਮੋਨੀ ਚ ਰਹਿਣਾ ਚਾਹੀਦਾ। ਦੇਸ਼ ਵੀ ਤਰੱਕੀ ਕਰੂਗਾ ਜੀ, ਖੁਦ ਇਨਸਾਨ ਆਪ ਵੀ ਤਰੱਕੀ ਕਰੂ।
0: ਬਹੁਤ ਵਧੀਆ ਜੀ, ਬਹੁਤ ਵਧੀਆ। ਰਮਨਦੀਪ ਜੀ ਇਹਨੂੰ ਕਹਿੰਦੇ ਜੀ ਸਾਂਝ ਕਰੀਜੈ ਗੁਣਾ ਕੇਰੀਆ
1: ਜੀ।
0: ਜੇ ਮੈਂ ਤੁਹਾਡੇ ਅਵਗੁਣ ਲੱਭਣਾ ਸ਼ੁਰੂ ਕਰਦਾ ਨਾ, ਮੈਂ ਤੁਹਾਡੇ ਨਾਲ ਬੈਠਾਂਗਾ ਹੀ ਨਹੀਂ।
1: ਬਿਲਕੁਲ,
0: ਤੇ ਜੇ ਮੈਂ ਤੁਹਾਡੇ ਗੁਣਾਂ ਤੇ ਫੋਕਸ ਕਰਾਂ ਤੇ ਤੁਹਾਡੇ ਅਵਗੁਣ ਆਪੇ ਪਿੱਛੇ ਰਹਿ ਜਾਣਗੇ। ਸਾਡੇ ਸਮਾਜ ਵਿੱਚ ਇਸ ਵੇਲੇ ਸਦਭਾਵਨਾ ਵਿਗੜਨ ਦਾ ਵੱਡਾ ਕਾਰਨ ਹੈ, ਅਸੀਂ ਦੂਸਰਿਆਂ ਦੇ ਅਵਗੁਣ ਦੇਖਣੇ।
1: ਬਿਲਕੁਲ ਬਿਲਕੁਲ, ਇਹਨਾਂ ਨੂੰ ਤਿਆਗਣਾ ਚਾਹੀਦਾ।
0: ਸਾਨੂੰ ਦੇਖੋ ਆਪਣੇ ਵਿਰਸੇ ਚ ਮਿਲਿਆ ਸੀ ਹਮ ਅਵਗੁਣ ਭਰੇ।
1: ਬਿਲਕੁਲ ਜੀ, ਹਮ ਅਵਗੁਣ ਭਰੇ।
0: ਅਸੀਂ ਦੂਜੇ ਨੂੰ ਕਹਿਣਾ ਸ਼ੁਰੂ ਕਰਤਾ ਜੀ ਉਹਦੇ ਚ ਹੈ ਗਲਤੀ, ਉਹਦੇ ਚ ਹੈ ਗਲਤੀ, ਉਹਦੇ ਚ ਹੈ ਗਲਤੀ। ਅੱਛਾ, ਜਿੱਥੇ ਬੈਠਦੇ ਉੱਠਦੇ ਹਾਂ ਨਿੰਦਾ ਚੁਗਲੀ ਕਰਨ ਦੇ ਨਾਲ ਅਸੀਂ ਆਪਣਾ ਮਨ ਵੀ ਮੈਲਾ ਕਰਦੇ,
1: ਮੈਂਟਲ ਪੀਸ ਖਰਾਬ,
0: ਮੈਂਟਲ ਪੀਸ ਖਰਾਬ ਕਰ।
1: ਜੀ ਜੀ,
0: ਸੋ ਉਹਦੇ ਨਾਲ ਇਹ ਵੰਡੀਆਂ ਪੈਂਦੀਆਂ। ਅੱਛਾ, ਫਿਰ ਤੁਸੀਂ ਹੁਣ ਦੇਖੋ ਜੀ, ਰੰਗ ਦਾ ਵਿਤਕਰਾ ਹੈ, ਨਸਲ ਦਾ ਵਿਤਕਰਾ ਹੈ, ਜਾਤ ਦਾ ਵਿਤਕਰਾ ਹੈ ਨਾ ਜੀ। ਹੁਣ ਜਾਤ ਕਿਸੇ ਦੇ ਆਪਣੇ ਵੱਸ ਨਹੀਂ ਹੈ।
1: ਬਿਲਕੁਲ,
0: ਉਹ ਜਿਹੜੀ ਜਾਤ ਚ ਮੈਂ ਜਨਮ ਹੋਇਆ ਉਹਦੇ ਚ ਹੀ ਹੋਇਆ।
1: ਬਿਲਕੁਲ,
0: ਲੇਕਿਨ ਅਸਲ ਵਿੱਚ ਜਾਤ ਨਹੀਂ, ਮੇਰੇ ਕੰਮ, ਮੇਰੀ ਸੋਚ, ਪ੍ਰੋਫੈਸ਼ਨ, ਮੇਰੇ ਵਿਚਾਰ ਕਿਵੇਂ ਦੇ ਨੇ, ਅਸੀਂ ਕਿਸੇ ਨੂੰ ਦੇਖਦੇ ਹਾਂ ਵੀ ਇਹਦੀ ਜਾਤ ਕਿਵੇਂ ਦੀ ਹੈ,
1: ਤਿਆਗਣਾ ਚਾਹੀਦਾ
0: ਇਸ ਗੱਲ ਨੂੰ। ਇਹ ਸਾਡੀ ਸੌੜੀ ਮਾਨਸਿਕਤਾ।
1: ਬਿਲਕੁਲ ਜੀ,
0: ਜਿੰਨੀ ਸਾਡੀ ਵਿਸ਼ਾਲ ਮਾਨਸਿਕਤਾ ਹੋਏਗੀ ਉਹਨਾਂ ਅਸੀਂ ਸਾਰਿਆਂ ਨੂੰ ਆਪਣੀ ਗਲਵਕੜੀ ਚ ਲਵਾਂ।
1: ਬਿਲਕੁਲ, ਤੁਸੀਂ ਸਭ ਨੂੰ ਪਿਆਰ ਕਰਾਂ,
0: ਤੁਸੀਂ ਸਹੀ ਦਿਸ਼ਾ ਨਿਰਦੇਸ਼ ਦਿੱਤਾ ਜੀ ਕਿ ਪੋਜ਼ਿਟਿਵਿਟੀ ਨੂੰ ਦੇਖੋ, ਨੈਗੇਟਿਵਿਟੀ ਨੂੰ ਤਿਆਗੋ। ਅਸੀਂ ਉਡੀਕੀ ਪੋਜ਼ਿਟਿਵ ਬੰਦਿਆਂ ਨੂੰ, ਜਦੋਂ ਵੀ ਅਸੀਂ ਕਿਤੇ ਵਿਚਾਰ ਗੋਸ਼ਟੀ ਜਾਣਾ, ਜਦੋਂ ਵੀ ਅਸੀਂ ਕਿਤੇ ਸਮਾਜ ਦੇ ਵਿੱਚ ਕਿਤੇ ਗਰੁੱਪ ਚ ਬੈਠੇ ਹਾਂ, ਪਿੰਡ ਦੇ ਵਿੱਚ ਸਫ ਤੇ ਬੈਠੇ ਹਾਂ, ਸਾਨੂੰ ਪੋਜ਼ਿਟਿਵਿਟੀ ਉਡੀਕਣੀ ਚਾਹੀਦੀ ਹੈ। ਔਰ ਇਹ ਆਮ ਕਰਕੇ ਦੇਖਣ ਚ ਵੀ ਆਇਆ ਡਾਕਟਰ ਸਾਹਿਬ ਜੀ ਕਿ ਅਸੀਂ ਪੋਜ਼ਿਟਿਵ ਬੰਦਿਆਂ ਨੂੰ ਉਡੀਕਦੇ ਹਾਂ ਕਿ ਯਾਰ ਫਲਾਣਾ ਬੰਦਾ ਆਊਗਾ ਉਹ ਬੜੀ ਪੋਜ਼ਿਟਿਵ ਗੱਲ ਕਰਦਾ, ਉਹਦੇ ਨਾਲ ਨੈਗੇਟਿਵਿਟੀ ਆਪਣੇ ਆਪ ਤਿਆਗੀ ਜਾਂਦੀ ਹੈ ਜੀ। ਜਦੋਂ ਅਸੀਂ ਪੋਜ਼ਿਟਿਵਿਟੀ ਨੂੰ ਉਡੀਕਦੇ ਹਾਂ, ਸਾਡੀ ਉਡੀਕ ਹੀ ਜੀ ਪੋਜ਼ਿਟਿਵਿਟੀ ਦੇ। ਪੋਜ਼ਿਟਿਵ ਲੋਕਾਂ ਨੂੰ ਸਾਨੂੰ ਉਡੀਕਣਾ ਚਾਹੀਦਾ ਕਿ ਉਹ ਸਾਡੇ ਸਮਾਜ ਨੂੰ ਕੋਈ ਦਿਸ਼ਾ ਨਿਰਦੇਸ਼ ਦੇਣ, ਉਹ ਸਾਡੇ ਸਮਾਜ ਦੀ ਸਿਰਜਣਾ ਦੇ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਕਰਨ, ਤਾਂ ਜੋ ਜਿਹੜੇ ਲੋਕ ਥੋੜੇ ਬਹੁਤ ਡੀਮੋਟੀਵੇਟਡ ਆ ਉਹਨਾਂ ਨੂੰ ਵੀ ਇੱਕ ਮੋਟੀਵੇਸ਼ਨ ਮਿਲੇ ਕਿ ਅਸੀਂ ਵੀ ਇਸ ਰਾਹਾਂ ਦੇ ਹਾਣੀ ਬਣਨਾ। ਜੀ, ਮੈਨੂੰ ਇੱਕ ਗੱਲ ਯਾਦ ਆਈ, ਮੇਰੀ ਇੱਕ ਸਟੂਡੈਂਟ ਬੇਟੀ ਇੰਟਰਨਸ਼ਿਪ ਤੇ ਕਿਤੇ ਗਈ ਸੀ ਨਵੇਂ ਇੰਸਟੀਚਿਊਟ ਦੇ ਵਿੱਚ, ਤੇ ਜਦੋਂ ਆਈ ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਮੈਨੂੰ ਦੱਸੋ ਵੀ ਉੱਥੇ ਦੀ ਇੰਸਟੀਚਿਊਸ਼ਨ ਬੜੀ ਅੱਛੀ, ਬੜਾ ਗਰੋਇੰਗ ਇੰਸਟੀਚਿਊਟ ਹੈ, ਉਹਦੀਆਂ ਕੋਈ ਖੂਬੀਆਂ ਦੱਸੋ।
1: ਜੀ,
0: ਉਹਨੇ ਮੈਨੂੰ ਕਿਹਾ, ਕਹਿੰਦੀ ਸਰ ਉੱਥੇ ਨਾ ਸਿਮ ਹੈ, SIM।
1: ਸਿਮ?
0: ਮੈਂ ਕਿਹਾ ਸਿਮ ਤੇ
1: ਮੋਬਾਈਲ ਦੇ ਵਿੱਚ ਹੁੰਦਾ
0: ਜੀ, ਉੱਥੇ ਸਿਮ ਕੀ ਹੈ? ਕਹਿੰਦੇ ਜੀ ਉਹ ਇੰਸਟੀਚਿਊਸ਼ਨ ਦੇ ਵਿੱਚ ਉਹਨਾਂ ਨੇ ਪਹਿਲੇ ਦਿਨ ਸਾਡੀ ਜਦੋਂ ਇੰਡਕਸ਼ਨ ਟ੍ਰੇਨਿੰਗ ਕੀਤੀ ਨਾ, ਉਹਨਾਂ ਨੇ ਕਿਹਾ ਹੇਅਰ ਸਮਾਈਲ ਇਜ਼ ਮਸਟ, SIM। ਕਹਿੰਦੇ ਵੀ ਜੇ ਤੁਸੀਂ ਚਿਹਰੇ ਤੇ ਸਮਾਈਲ ਰੱਖੋਗੇ ਨਾ
1: ਜੀ,
0: ਤੁਸੀਂ ਪੋਜ਼ਿਟਿਵ ਸੋਚੋਗੇ, ਤੇ ਜੇ ਤੁਸੀਂ ਹਰ ਵੇਲੇ ਨੈਗੇਟਿਵ ਸੋਚ ਰਹੇ ਹੋ ਤੇ ਗੁੱਸੇ ਵਿੱਚ ਹੋ ਤੇ ਉਹ ਤੁਹਾਡਾ ਅੰਦਰ ਗੁੱਸਾ ਚੱਲੀ ਜਾ ਰਿਹਾ,
1: ਰਿਐਕਸ਼ਨ ਹੀ ਹੋਊਗੀ।
0: ਯੈਸ, ਮੈਂ ਆਪਣੀ ਯੂਨੀਵਰਸਿਟੀ ਕੈਂਪਸ ਦੀ ਗੱਲ ਕਰਦਾ ਜੀ, ਮੇਰਾ ਇੱਥੇ ਸੁਭਾਅ ਹੁੰਦਾ, ਬਹੁਤੀ ਵਾਰੀ ਮੈਂ ਕਿਤੇ ਜਾਣਾ ਹੋਵੇ ਨਾ, ਮੈਂ ਗੱਡੀ ਨਹੀਂ ਚੱਕਦਾ ਅਨਲੈਸ ਕੋਈ ਬਹੁਤ ਕਾਲੀ ਹੋਵੇ, ਤੇ ਇੱਕ ਬਿਲਡਿੰਗ ਤੋਂ ਦੂਜੀ ਬਿਲਡਿੰਗ ਜਾਣਾ ਪੈਦਲ ਜਾਣਾ। ਇੱਕ ਦਿਨ ਮੈਂ ਆਪਣੀ ਸੋਚਾਂ ਚ ਤੁਰਿਆ ਜਾ ਰਿਹਾ ਸੀ, ਸਾਹਮਣੇ ਇੱਕ ਪੁਰਾਣਾ ਸਟੂਡੈਂਟ ਕੋਈ ਮਿੱਤਰ ਜਾਣੂ ਲੰਘਿਆ ਸਕੂਟਰ ਤੇ, ਪੁਰਾਣੀ ਗੱਲ ਹੈ
1: ਜੀ,
0: ਉਹਨੇ ਹੱਥ ਲਾ ਕੇ ਨਾ ਮੈਨੂੰ ਵੇਵ ਕੀਤਾ, ਮੈਂ ਉਹਨੂੰ ਵੇਵ ਕਰਤਾ ਰਮਨਦੀਪ ਜੀ। ਉਸ ਤੋਂ ਬਾਅਦ ਮੈਂ ਨੋਟ ਕੀਤਾ ਮੇਰੀ ਵਾਕ ਦੇ ਵਿੱਚ, ਮੇਰੀ ਚਾਲ ਦੇ ਵਿੱਚ ਤੇਜ਼ੀ ਆ ਗਈ, ਦੇਰ ਇਜ਼ ਅ ਸਪ੍ਰਿੰਗ ਇਨ ਮਾਈ ਵਾਕ। ਮੈਂ ਕਿਹਾ ਪਹਿਲਾਂ ਕੀ ਸੀ, ਪਹਿਲਾਂ ਮੈਂ ਉਦਾਸ ਕਿਉਂ ਸੀ ਜੀ, ਮੈਂ ਢਿੱਲਾ ਢਿੱਲਾ ਕਿਉਂ ਚ ਤੁਰ ਰਿਹਾ ਸੀ, ਕਿਉਂ ਮੈਂ ਆਪਣੀਆਂ ਸੋਚਾਂ ਚ ਫਸਿਆ ਹੋਇਆ ਸੀ। ਅੱਜ ਦੇ ਸਮੇਂ ਦੇ ਵਿੱਚ ਮੈਂ ਸਮਝਦਾ ਵਾਂ ਸਾਡਾ ਜਿਹੜਾ ਸਟ੍ਰੈਸ ਹੈ ਉਹਨੇ ਸਾਡੇ ਮਨਾਂ ਨੂੰ ਉਦਾਸ ਕਰ ਦਿੱਤਾ ਹੈ, ਅਸੀਂ ਖਿਜੇ ਰਹਿੰਦੇ ਹਾਂ, ਅਸੀਂ ਆਪਣੇ ਆਪ ਨਾਲ ਖਿਜੇ, ਅਸੀਂ ਪਰਿਵਾਰ ਚ ਖਿਜੇ, ਅਸੀਂ ਦਫ਼ਤਰ ਚ ਆ ਕੇ ਖਿਜੇ ਤੇ ਅਸੀਂ ਸਮਾਜ ਚ ਖਿਜੇ।
1: ਬਹੁਤ ਵਧੀਆ ਲੈਸਨ,
0: ਸ਼ੁਰੂਆਤ ਇੱਥੋਂ ਕਰਨੀ ਪਏਗੀ।
1: ਬਹੁਤ ਵਧੀਆ ਲੈਸਨ,
0: ਸਾਨੂੰ ਆਪਣਾ ਡਿਫਾਲਟ ਚੇਂਜ ਕਰਨਾ ਪਏਗਾ। ਡਿਫਾਲਟ ਮਤਲਬ ਹਰ ਰੋਜ਼ ਸਵੇਰੇ ਉੱਠ ਕੇ ਫੈਸਲਾ ਕਰੋ ਕਿ ਮੈਂ ਅੱਜ ਸਭ ਨਾਲ ਪਿਆਰ ਨਾਲ ਰਹਿਣਾ ਹੈ, ਸਭ ਨੂੰ ਸਮਾਈਲ ਦੇਣੀ ਹੈ,
1: ਬਹੁਤ ਖੂਬ
0: ਹੈ ਨਾ ਜੀ, ਕੁਛ ਨਵਾਂ ਸਿੱਖਣਾ
1: ਜੀ ਜੀ
0: ਹੈ ਨਾ, ਸਾਡਾ ਤੇ ਨਾ ਹੀ ਗੁਰੂ ਸਾਹਿਬ ਨੇ ਸਿੱਖ ਰੱਖਿਆ,
1: ਕੁਛ ਨਵਾਂ ਸਿੱਖਣਾ,
0: ਹਰ ਵੇਲੇ ਸਿੱਖਦੇ ਰਹਿਣਾ,
1: ਹਰ ਵੇਲੇ ਸਿੱਖਦੇ,
0: ਮਰਨ ਤੱਕ ਸਿੱਖਦੇ ਰਹਿਣਾ,
1: ਬਹੁਤ ਖੂਬ
0: ਤੇ ਜੇ ਤੁਹਾਡੀ ਅੰਦਰ ਸੋਚ ਇਹੋ ਜਿਹੀ ਹੋਏਗੀ, ਤੁਸੀਂ ਜਿੱਥੇ ਬੈਠੇ ਉੱਠੋਗੇ ਤੁਸੀਂ ਖੁਸ਼ੀ ਸ਼ਾਂਤੀ ਦਾ ਫੈਲਾ ਕਰੋਗੇ।
1: ਸਰਬਜੀਤ ਜੀ, ਮੈਂ ਇਹਦੇ ਵਿੱਚ ਗੱਲ ਐਡ ਕਰਦਾ ਕਿ ਮੇਰਾ ਤਜਰਬਾ ਜੀ ਜ਼ਿੰਦਗੀ ਦਾ ਕਿ ਬੀਇੰਗ ਸਪੋਰਟਸਮੈਨ, ਕਿ ਅਸੀਂ ਹੈਂਡਬਾਲ ਦੇ ਪਲੇਅਰ ਰਹੇ, ਟੀਮ ਗੇਮ ਦੇ ਵਿੱਚ ਖੇਡਣ ਨਾਲ ਬੰਦੇ ਵਿੱਚ ਜਿਹੜੀ ਹਾਰਮਨੀ ਹੈ ਨਾ ਉਹ ਜ਼ਿਆਦਾ ਪੈਦਾ ਹੁੰਦੀ, ਕਿਉਂਕਿ ਤੁਸੀਂ ਇੱਕ ਦੂਜੇ ਨੂੰ ਸਮਝਣ ਲੱਗ ਜਾਂਦੇ ਹੋ। ਸਾਡੇ ਉਸਤਾਦ ਜੀ ਕਹਿੰਦੇ ਹੁੰਦੇ ਸੀ ਕਿ ਜੇ ਟੂਰਨਾਮੈਂਟ ਖੇਲਣ ਜਾਣਾ ਤਾਂ ਇੱਕ ਕਮਰੇ ਦੇ ਵਿੱਚ ਸਾਰੀ ਟੀਮ ਰਹੂਗੀ, ਇੱਕ ਦੂਜੇ ਨੂੰ ਸਮਝੂਗੀ ਕਿਹਦੀ ਵੀਕਨੈਸ ਕਿਹੜੀ ਹੈ, ਕਿਹਦੀ ਸਟਰੈਂਥ ਕਿਹੜੀ ਹੈ, ਇਕੱਠੇ ਖਾਣਾ ਖਾਊਗੀ, ਉਸ ਚੀਜ਼ ਦਾ ਪਰਫਾਰਮੈਂਸ ਤੇ ਬਹੁਤ ਫਰਕ ਪੈਂਦਾ। ਸੋ ਸੁਨੇਹੇ ਦੇ ਰੂਪ ਦੇ ਵਿੱਚ ਇਸ ਗੱਲ ਨੂੰ ਪਕੜਨ ਦੀ ਜ਼ਰੂਰਤ ਹੈ, ਸੱਥਾਂ ਦੇ ਵਿੱਚ ਇਕੱਠੇ ਰਹੋ, ਖੇਤਾਂ ਦੇ ਵਿੱਚ ਇਕੱਠੇ ਰਹੋ, ਕਲਾਸਾਂ ਦੇ ਵਿੱਚ ਇਕੱਠੇ ਰਹੋ, ਨੌਜਵਾਨ ਸ਼ਾਮ ਨੂੰ ਖੇਡਣ ਜਾਂਦੇ ਆ ਇਕੱਠੇ, ਟੀਮ ਗੇਮਸ ਖੇਡੋ, ਉਹਦੇ ਨਾਲ ਤੁਹਾਨੂੰ ਇੱਕ ਦੂਜੇ ਨੂੰ ਸਮਝਣ ਦਾ ਪਲੇਟਫਾਰਮ ਮਿਲ ਜਾਂਦਾ ਜੀ। ਬਹੁਤ ਅੱਛਾ,
0: ਇਹ ਬਹੁਤ ਇੱਕ ਵੱਡਾ ਸੁਨੇਹਾ, ਜੇ ਉਸ ਪਲੇਟਫਾਰਮ ਦੇ ਉੱਤੇ ਤੁਸੀਂ ਇੱਕ ਦੂਜੇ ਨੂੰ ਸਮਝਣ ਦੀ ਆਦਤ ਪਾ ਲਓ ਤਾਂ ਪਰਿਵਾਰ ਦੇ ਵਿੱਚ ਵੀ ਤੁਸੀਂ ਇੱਕ ਦੂਜੇ ਨੂੰ ਸਮਝਣ ਦੀ ਆਦਤ ਪਾਲੋਗੇ, ਦੋਸਤੀ ਦੇ ਵਿੱਚ ਵੀ ਤੁਸੀਂ ਇੱਕ ਦੂਜੇ ਨੂੰ ਸਮਝਣ ਦੀ ਆਦਤ ਪਾਲੋਗੇ, ਤੇ ਮੈਨੂੰ ਲੱਗਦਾ ਕਿ ਜਦੋਂ ਤੁਸੀਂ ਇੱਕ ਦੂਜੇ ਨੂੰ ਸਮਝਣ ਦੀ ਆਦਤ ਜਿੱਦਾਂ ਤੁਸੀਂ ਸ਼ੁਰੂਆਤ ਹੀ ਇੱਥੋਂ ਕੀਤੀ ਸੀ ਤਾਂ ਸਦਭਾਵਨਾ ਹਮੇਸ਼ਾ ਹੀ ਸਮਾਜ ਦੇ ਵਿੱਚ
1: ਬਹੁਤ ਅੱਛਾ
0: ਪ੍ਰਫੁੱਲਤ ਹੁੰਦੀ ਰਹੂ।
2: ਮੈਂ ਤੁਹਾਨੂੰ ਇਹਦੇ ਬਾਰੇ ਇੱਕ ਘਟਨਾ ਸੁਣਾਉਣਾ ਜੀ।
1: ਜੀ,
2: ਪਿਛਲੇ 4 ਸਾਲ ਮੈਨੂੰ ਯੂਨੀਵਰਸਿਟੀ ਦੇ ਪਲੇਸਮੈਂਟ ਗਾਈਡੈਂਸ ਸੈੱਲ ਦਾ ਡਾਇਰੈਕਟਰ ਦਾ ਮੈਨੂੰ ਐਡੀਸ਼ਨਲ ਚਾਰਜ ਮਿਲਿਆ ਹੋਇਆ ਸੀ। ਰਮਨਦੀਪ ਜੀ, ਇੱਕ ਦਿਨ ਮੇਰੇ ਕੋਲ ਇੱਕ ਕੰਪਨੀ ਆਈ ਤੇ ਉਹਨੇ ਇੱਕ ਘੱਟ ਨੰਬਰਾਂ ਵਾਲੇ ਬੱਚੇ ਨੂੰ ਸਿਲੈਕਟ ਕਰ ਲਿਆ, ਜਿਹਨੂੰ ਅਸੀਂ ਸੋਚਦੇ ਸੀ ਵੀ ਇਹ ਬੱਚੇ ਦੇ ਨੰਬਰ ਬਹੁਤ ਜ਼ਿਆਦਾ ਨੇ, ਇਹ ਸਿਲੈਕਟ ਹੋਏਗਾ। ਉਹ ਜਿਹੜੀ ਕੰਪਨੀ ਦੀ ਲੇਡੀ ਕਾਫੀ ਦੂਰੋਂ ਆਏ ਸੀਗੇ ਤੇ ਉਹ ਨੇਵੀ ਦੀ ਰਿਟਾਇਰਡ ਸੀਗੀ
1: ਜੀ,
2: ਇੰਡੀਅਨ ਨੇਵੀ ਤੋਂ ਰਿਟਾਇਰਡ ਸੀਗੀ ਔਰ ਬਹੁਤ ਜ਼ਿਆਦਾ ਤਜਰਬੇ ਵਾਲੀ ਬੰਦੀ ਸੀ। ਮੈਂ ਕਿਹਾ ਮੈਡਮ ਤੁਸੀਂ ਉਹਨੂੰ ਸਿਲੈਕਟ ਕੀਤਾ? ਮੈਨੂੰ ਕਹਿੰਦੇ ਸ਼ੀ ਇਜ਼ ਨਾਟ ਏ ਟੀਮ ਵਰਕਰ। ਆਹ ਜਿਹੜੀ ਗੱਲ ਹੈ ਨਾ, ਸਦਭਾਵਨਾ ਜਿਸ ਬੰਦੇ ਦੇ ਮਨ ਵਿੱਚ ਨਹੀਂ, ਜਿਹੜਾ ਮੈਂ ਜਿਹੜਾ ਸੋਚਦਾ ਇਕੱਲਾ ਮੈਂ ਕਰਾਂਗਾ, ਮਨੁੱਖ ਸਮਾਜਿਕ ਪ੍ਰਾਣੀ ਹੈ,
1: ਸਮਾਜ
2: ਤੋਂ ਬਿਨਾਂ ਰਹਿ ਨਹੀਂ ਸਕਦਾ।
1: ਬਿਲਕੁਲ,
2: ਜੇ ਮੈਂ ਕਹਾਂ ਵੀ ਸਾਰਾ ਕੁਝ ਹੀ ਮੈਂ ਕੀਤਾ ਹੈ,
1: ਨਹੀਂ
2: ਫਿਰ ਨਹੀਂ ਗੱਲ।
1: ਵੀ
2: ਜਿਹਦੇ ਅੰਦਰ ਸਦਭਾਵਨਾ ਨਹੀਂ, ਅੱਜ ਉਹਨੂੰ ਨੌਕਰੀ ਮਿਲਣੀ ਵੀ ਔਖੀ ਜੇ।
1: ਦੇਖੋ ਬਹੁਤ ਵਧੀਆ ਸੁਨੇਹਾ, ਇਹ ਸਾਡੇ ਯੰਗਸਟਰਸ ਲਈ ਸੁਨੇਹਾ ਜਿਹੜੇ ਸੁਣ ਰਹੇ ਆ ਯੰਗਸਟਰਸ, ਤੁਸੀਂ ਇਸ ਗੱਲ ਨੂੰ ਸੋਚੋ, ਤੁਸੀਂ ਕੋਈ ਇਹੋ ਜਿਹਾ ਪ੍ਰੋਜੈਕਟ ਕਰੋ ਜਿਹੜਾ ਸਾਂਝ ਦੇ ਵਿੱਚ ਹੋਵੇ, ਤੁਸੀਂ ਕੋਆਪਰੇਸ਼ਨ ਤੇ ਕੰਪੀਟੀਸ਼ਨ ਚ ਰਹੋਗੇ ਤਾਂ ਤੁਹਾਡੀ ਜ਼ਿੰਦਗੀ ਸਖਾਵੀ ਹੋਊਗੀ ਜੀ। ਕੋਆਪਰੇਟ ਕਰਨਾ ਵੀ ਸਦਭਾਵਨਾ ਦੀ ਇੱਕ ਪੈਰਾਮੀਟਰ ਐਟਰੀਬਿਊਟ ਆ, ਕੰਪੀਟ ਕਰਨਾ ਵੀ ਇੱਕ ਐਟਰੀਬਿਊਟ ਆ। ਜਦੋਂ ਤੁਸੀਂ ਇੱਕ ਦੂਜੇ ਨਾਲ ਕੋਆਪਰੇਟ ਕਰੋਗੇ ਫਿਰ ਤੁਸੀਂ ਇੱਕ ਦੂਜੇ ਤੋਂ ਪੋਜ਼ਿਟਿਵ ਗੱਲਾਂ ਸਿੱਖ ਕੇ ਅਪਣਾਓਗੇ, ਉਹਨੂੰ ਕੰਪੀਟੀਸ਼ਨ ਕਹਿੰਦੇ ਆ ਜੀ। ਨਵੇਂ ਅੱਖਰ ਦਾ ਜਨਮ ਹੋ ਰਿਹਾ ਜੀ, ਕੋਆਂਪੀਟੀਸ਼ਨ, ਜਿਹਦੇ ਵਿੱਚ ਕੋਆਪਰੇਸ਼ਨ ਦੀ ਭਾਵਨਾ ਵੀ ਹੋਵੇ ਤੇ ਕੰਪੀਟ ਕਰਨ ਦੀ, ਇਕੱਲੀ ਕੰਪੀਟ ਕਰਨ ਦੀ ਭਾਵਨਾ ਬਹੁਤ ਖਤਰਨਾਕ ਹੈ ਜੀ, ਬਟ ਕੋਆਪਰੇਸ਼ਨ ਦੇ ਨਾਲ ਕੰਪੀਟ ਕਰਨ ਦੀ ਭਾਵਨਾ ਬਹੁਤ ਲਾਹੇਵੰਦ ਸਿੱਧ ਹੋਈ ਹੈ ਜੀ। ਅਸੀਂ ਖੇਤੀ ਵਪਾਰਾਂ ਚ ਦੇਖਦੇ ਹਾਂ ਸੈਲਫ ਹੈਲਪ ਗਰੁੱਪਸ ਜੀ, ਕਲਸਟਰਸ ਜੀ, ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਬਣ ਰਹੀਆਂ ਜੀ। ਮੈਂ ਵੜਿੰਗ ਖੇੜਨ ਦੀ ਉਦਾਹਰਨ ਦਊਂਗਾ ਡਾਕਟਰ ਸਰ, ਕਿ ਵੜਿੰਗ ਖੇੜਾ ਪਿੰਡ ਹੈ ਜੀ ਮੁਕਤਸਰ ਸਾਹਿਬ ਡਿਸਟ੍ਰਿਕਟ ਦੇ ਵਿੱਚ, ਉਹਨਾਂ ਨੇ ਪਿੰਡ ਨੇ ਤਿਆਰ ਕੀਤਾ ਕਿ ਅਸੀਂ ਇਕੱਠੇ ਹੋ ਕੇ ਖੇਤੀਬਾੜੀ ਨੂੰ ਮੁਨਾਫਾ ਵੀ ਵਧਾਉਣਾ, ਇਹਦੇ ਵਿੱਚ ਲੋਕਾਂ ਨੂੰ ਚੰਗਾ ਪਰੋਸਣਾ ਵੀ ਹੈ, ਤੇ ਤੀਜੀ ਚੀਜ਼ ਅਸੀਂ ਇੰਪਲੋਇਮੈਂਟ ਜਨਰੇਟ ਕਰਨੀ ਹੈ। ਉਸ ਪਿੰਡ ਦੇ ਵਿੱਚ ਨਸ਼ਾ ਬਹੁਤ ਘੱਟ ਹੈ ਜੀ, ਉਹ ਕਿਉਂਕਿ ਆਪਸ ਦੇ ਵਿੱਚ ਇੱਕ ਦੂਜੇ ਨੂੰ ਪੂਰਦੇ ਆ, ਇੱਕ ਦੂਜੇ ਦੀ ਮਦਦ ਨਾਲ ਸਟੈਪ ਬਾਏ ਸਟੈਪ ਚੜ੍ਹਦੇ ਜਾ ਰਹੇ ਆ, ਇਕੱਲਾ ਪੈਸਾ ਕਮਾਉਣ ਲਈ ਨਹੀਂ ਜੀ। ਨੋਰਮਲੀ ਅਗਲਾ ਇਹ ਕਹਿੰਦਾ ਕਿ ਬਿਜ਼ਨਸ ਮੈਨੇਜਮੈਂਟ ਦਾ ਮਤਲਬ ਹੈ ਪੈਸਾ ਕਮਾਉਣਾ, ਨਾ, ਬਿਜ਼ਨਸ ਮੈਨੇਜਮੈਂਟ ਦਾ ਮਤਲਬ ਹੈ ਵਪਾਰ ਨੂੰ ਤਨਦੇਹੀ ਨਾਲ ਕਰਨਾ, ਸਦਭਾਵਨਾ ਨੂੰ ਸਮਝ ਕੇ ਕਰਨਾ, ਆਪਸ ਦੇ ਵਿੱਚ ਕੋਆਪਰੇਟ ਤੇ ਕੰਪੀਟ ਕਰਕੇ ਵਪਾਰ ਕਰਨਾ, ਪਲੱਸ ਸਮਾਜ ਦੀ ਸਿਰਜਣਾ ਕਰਨੀ ਇੰਪਲੋਇਮੈਂਟ ਜਨਰੇਟ ਕਰਕੇ।
2: ਐਥਿਕਸ ਐਂਡ ਵੈਲਿਊਜ਼ ਇਨ ਬਿਜ਼ਨਸ,
1: ਐਥਿਕਸ ਐਂਡ ਵੈਲਿਊਜ਼ ਇਨ ਬਿਜ਼ਨਸ।
2: ਦੇਖੋ ਬਹੁਤ ਸਾਰੇ ਮਲਟੀਨੈਸ਼ਨਲ ਕੰਪਨੀਜ਼ ਉਹ ਕੁਝ ਦੇਸ਼ਾਂ ਦੀਆਂ ਉਹਨਾਂ ਕੰਪਨੀਆਂ ਤੋਂ ਮਾਲ ਨਹੀਂ ਲੈਂਦੇ, ਉਹ ਕਹਿੰਦੇ ਤੁਸੀਂ ਚਾਈਲਡ ਲੇਬਰ ਕਰਦੇ ਹੋ, ਤੁਹਾਡੇ ਕੋਲ ਮਾਲ ਨਹੀਂ ਲੈਣਾ।
1: ਬਹੁਤ ਵੱਡਾ ਸੁਨੇਹਾ,
2: ਤੁਸੀਂ ਲੋਕਾਂ ਨੂੰ ਅੰਡਰ ਪੇ ਕਰਦੇ ਹੋ, ਤੁਸੀਂ ਐਕਸਪਲਾਇਟ ਕਰਦੇ ਹੋ ਆਪਣੇ ਇੰਪਲਾਈਜ਼ ਨੂੰ, ਅਸੀਂ ਤੁਹਾਡੇ ਕੋਲ ਮਾਲ ਨਹੀਂ ਰਹਿ।
1: ਬਹੁਤ ਵੱਡੀ ਗੱਲ।
2: ਸੋ ਇਹ ਜਿਹੜੀ ਹੈ ਨਾ, ਸਾਰੀ ਮਨੁੱਖਤਾ ਨੂੰ, ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ, ਆਲ ਮੈਨਕਾਈਂਡ ਇਜ਼ ਵਨ, ਸਾਨੂੰ ਕਦੇ ਵੀ ਕਿਸੇ ਵੀ ਭੜਕਾਹਟ ਵਿੱਚ ਨਹੀਂ ਆਉਣਾ ਚਾਹੀਦਾ, ਕਦੇ ਕਿਸੇ ਨਾਲ ਵੈਰ ਨਹੀਂ ਕਰਨਾ ਚਾਹੀਦਾ,
1: ਨਿਰਵੈਰ ਨਿਮਰਤਾ ਨਾਲ।
2: ਅੱਛਾ, ਜੇ ਸਪੋਜ਼ ਕਰੋ ਕਿਸੇ ਨੇ ਕੋਈ ਗਲਤੀ ਵੀ ਕਰਤੀ ਨਾ,
1: ਮੈਂ ਮੇਰੇ ਮਨ ਦੀ ਗੱਲ ਤੁਸੀਂ ਪੁੱਛ ਲਈ ਜੀ, ਮੈਂ ਕਹਿ ਰਿਹਾ ਸੀ ਜਿਹੜੇ ਇਨਸਾਨ ਦੇ ਵਿੱਚ ਗਲਤੀ ਮੰਨਣ ਦੀ ਸ਼ਮਤਾ ਨਾ ਜੀ, ਮੈਂ ਉਹਨੂੰ ਵੱਡਾ ਪ੍ਰਾਣੀ ਜਾਣਦਾ, ਕਿਉਂਕਿ ਸਾਡੇ ਉਸਤਾਦਾਂ ਨੇ ਸਾਨੂੰ ਇਹ ਗੱਲ ਸਿਖਾਈ ਕਿ ਜੇ ਖੇਡਦੇ ਹੋਏ ਕੋਈ ਗਲਤੀ ਹੋ ਗਈ ਉਹਨੂੰ ਮਨ ਨੂੰ ਨਹੀਂ ਲਾਉਣਾ, ਜੇ ਹਾਰ ਗਏ ਉਹਨੂੰ ਮਨ ਨੂੰ ਨੀ ਲਾਣਾ, ਪਰ ਹਾਰ ਕੇ ਵੀ ਤੁਸੀਂ ਜਿੱਤ ਜਾਂਦੇ ਹੋ ਜੇ ਤੁਸੀਂ ਇਹ ਸੋਚਦੇ ਹੋ ਕਿ ਮੈਂ ਕਿਹੜੀਆਂ ਗਲਤੀਆਂ ਕਰਕੇ ਹਾਰਿਆ ਤਾਂ ਜੋ ਮੈਂ ਅਗਲੀ ਵਾਰੀ ਉਸ ਗਲਤੀਆਂ ਨੂੰ ਸੁਧਾਰ ਕੇ ਆਪਣੇ ਆਪ ਨੂੰ ਇੰਪਰੂਵ ਕਰਕੇ ਫਿਰ ਦੁਬਾਰਾ ਮੈਦਾਨ ਚ ਆਵਾਂ ਤੇ ਜਿੱਤ ਦਾ ਪਰਚਮ ਲਹਿਰਾਵਾਂ। ਸੋ ਮੈਨੂੰ ਲੱਗਦਾ ਕਿ ਜਿਹੜਾ ਇਨਸਾਨ ਮੇਰੇ ਤਜਰਬੇ ਤੋਂ, ਮੈਂ ਤਜਰਬੇ ਤੋਂ ਇਹ ਗੱਲ ਸਿੱਖੀ ਜੀ, 30 ਵਰੇ ਦਾ ਤਜਰਬਾ ਸਾਡਾ, ਮੈਂ ਤਜਰਬੇ ਤੋਂ ਇਹ ਗੱਲ ਸਿੱਖੀ ਕਿ ਵੀ ਸਾਨੂੰ ਆਪਣੀ ਗਲਤੀਆਂ ਨੂੰ ਮੰਨ ਲੈਣਾ ਚਾਹੀਦਾ ਤੇ ਸਵੈ ਪੜਚੋਲ ਕਰਨੀ ਚਾਹੀਦੀ ਹੈ ਕਿ ਮੈਂ ਇਹ ਗਲਤੀ ਕਿਉਂ ਕੀਤੀ, ਕਿਹੜੇ ਕਾਰਨਾਂ ਕਰਕੇ ਕੀਤੀ, ਕਿਹੜੀ ਸਿਚੁਏਸ਼ਨ ਚ ਕੀਤੀ, ਤਾਂ ਜੋ ਮੈਂ ਉਹਨੂੰ ਦੁਬਾਰਾ ਰਿਪੀਟ ਨਾ ਕਰਾਂ। ਫਿਰ ਗਲਤੀ ਮਾਫੀ ਦੇ ਕਾਬਲ ਹੁੰਦੀ ਹੈ ਜੀ। ਜੇ ਤੁਸੀਂ ਉਹੀ ਗਲਤੀ ਬਾਰ ਬਾਰ ਕਰੋ ਫਿਰ ਮਾਫੀ ਸ਼ਬਦ ਜਿਹੜਾ ਉਹ ਗਲਤੀ ਤੋਂ ਹਟ ਜਾਂਦਾ।
2: ਰਮਨਦੀਪ ਜੀ, ਮੈਂ ਅੱਜ ਸਟੂਡੈਂਟਸ ਨੂੰ ਅੱਜ ਕੱਲ ਨਾ ਸਦਭਾਵਨਾ ਵਧਾਉਣ ਵਾਸਤੇ
1: ਜੀ
2: ਮੈਂ ਪਹਿਲੀ ਗੱਲ ਉਹਨਾਂ ਨੂੰ ਕਹਿਣਾ ਸ਼ੁਰੂ ਕੀਤੀ ਹੈ ਕਿ ਤੁਹਾਡੀ ਲਾਈਫ ਦੇ ਵਿੱਚ ਨਾ ਤੁਹਾਡੇ ਇੱਕ ਨਹੀਂ ਦੋ ਗੋਲ ਹੋਣੇ ਚਾਹੀਦੇ ਨੇ। ਉਹ ਬੜੇ ਹੈਰਾਨ ਹੋ ਜਾਂਦੇ ਨੇ ਸੀ, ਇੱਕ ਨਹੀਂ ਮਿਲਦਾ ਦੋ ਦੀ ਗੱਲ ਕਰਦੇ ਹੋ। ਮੈਂ ਕਿਹਾ

0: ਇੱਕ ਗੋਲ ਰੱਖਿਆ ਤਾਂ ਹੀ ਅਸੀਂ ਪਰੇਸ਼ਾਨ ਹਾਂ, ਸਾਨੂੰ ਦੋ ਗੋਲ ਰੱਖਣੇ ਚਾਹੀਦੇ ਨੇ, ਇੱਕ ਪ੍ਰਾਇਮਰੀ ਗੋਲ ਤੇ ਇੱਕ ਸੈਕੰਡਰੀ ਗੋਲ। ਡਾਕਟਰ ਬਣਨਾ, ਇੰਜੀਨੀਅਰ ਬਣਨਾ ਇਹ ਸਾਡਾ ਪ੍ਰਾਇਮਰੀ ਗੋਲ ਨਹੀਂ ਜੇ, ਅਸੀਂ ਅਨਫੋਰਚੁਨੇਟਲੀ ਇਹਨੂੰ ਆਪਣਾ ਗੋਲ ਬਣਾ ਲਿਆ।
1: ਬਿਲਕੁਲ,
0: ਤੁਸੀਂ ਦੇਖੋ ਜਿਹੜੇ ਲੋਕ ਕਈ ਈਵਨ UPSC ਦੇ IAS ਦੇ ਇਮਤਿਹਾਨ ਕਲੀਅਰ ਕਰ ਲੈਂਦੇ ਨੇ, IPS ਆਫਿਸਰ ਵੀ ਬਣ ਜਾਂਦੇ ਨੇ, ਫਿਰ ਵੀ ਉਹ ਖੁਦਕੁਸ਼ੀ ਕਰ ਲੈਂਦੇ ਨੇ
1: ਜੀ,
0: ਕਿ ਉਹਨਾਂ ਨੂੰ ਜੀਵਨ ਜੀਣਾ ਨਹੀਂ ਆਇਆ,
1: ਜੀਵਨ ਜਾਂਚ
0: ਨਹੀਂ ਆਈ।
1: ਜੀ ਜੀ ਜੀ,
0: ਸਾਨੂੰ ਜਿਹੜਾ ਸਾਡਾ ਪ੍ਰਾਇਮਰੀ ਗੋਲ ਹੈ ਨਾ, ਮੈਂ ਕਹਿੰਦਾ ਉਹ ਹੈਗਾ ਸਦਾ ਮਨ ਚਾਓ, ਹਰ ਵੇਲੇ ਮਨ ਵਿਚ ਚਾਹ ਆਉਣਾ, ਹੈਪੀਨੈਸ ਸ਼ੁਡ ਬੀ ਅਵਰ ਪ੍ਰਾਇਮਰੀ ਗੋਲ।
1: ਮਨ ਜਿੱਤੇ ਜਗ ਜੀ,
0: ਲੋਕਾਂ ਨੂੰ ਮਾਫ਼ ਕਰ ਦੋ ਯਾਰ, ਉਹਨੇ ਗਲਤੀ ਕੀਤੀ,
1: ਛੱਡ ਦੋ।
0: ਜਿਹੜਾ ਹੈਪੀਨੈਸ ਨੂੰ ਫਸਟ ਗੋਲ ਰੱਖੇਗਾ ਨਾ, ਜਿਸ ਸਮਾਜ ਦੇ ਵਿੱਚ ਹੈਪੀਨੈਸ ਨੂੰ ਇਸ ਵੇਲੇ ਬੜੇ ਵੱਡੇ ਪੱਧਰ ਤੇ ਖੋਜਾਂ ਹੋ ਰਹੀਆਂ ਨੇ।
1: ਹੈਪੀਨੈਸ ਇੰਡੈਕਸ ਜੀ ਤੁਸੀਂ ਦੱਸਿਆ,
0: ਦਿੱਲੀ ਦੇ ਵਿੱਚ ਸਕੂਲਾਂ ਦੇ ਵਿੱਚ ਹੈਪੀਨੈਸ ਦਾ ਪੀਰੀਅਡ ਲੱਗਣਾ ਸ਼ੁਰੂ ਹੋ ਗਿਆ ਹੈ, IIT ਖੜਗਪੁਰ ਦੇ ਵਿੱਚ ਹੈਪੀਨੈਸ ਲੈਬ ਬਣ ਗਈ ਹੈ। ਦੇਖੋ ਸਾਡੇ ਬਜ਼ੁਰਗਾਂ ਕੋਲ ਨਾ AC ਸੀ, ਨਾ ਕੋਠੀਆਂ ਸੀ, ਨਾ ਕਾਰਾਂ ਸੀ, ਪਰ ਉਹ ਖੁਸ਼ ਰਹਿਣੇ ਸੀ। ਅੱਜ ਸਾਡੇ ਕੋਲ ਸਾਰਾ ਕੁਝ ਹੈ
1: ਜੀ,
0: ਲੇਕਿਨ ਅਸੀਂ ਖੁਸ਼ ਰਹਿਣੇ ਨਹੀਂ। ਸੋ ਸਾਨੂੰ ਇਸ ਗੱਲ ਲਈ ਬਹੁਤ ਜ਼ਿਆਦਾ ਤਿਆਰੀ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਸਮਾਜ ਵਿੱਚ ਪੋਜ਼ਿਟਿਵਿਟੀ ਲੈ ਕੇ ਆ ਸਕੀਏ। ਜੇ ਤੁਸੀਂ ਆਪਣੇ ਸਟੂਡੈਂਟਸ ਦੇ ਮਨ ਵਿੱਚ ਇਹ ਭਰ ਦੋਗੇ ਕਿ ਤੁਹਾਡਾ ਵਿਕਾਸ ਜਿਹੜਾ ਹੈ, ਜਦੋਂ ਤੁਸੀਂ ਸਾਰਿਆਂ ਦਾ ਵਿਕਾਸ ਕਰੋਗੇ ਉਦੋਂ ਹੀ ਤੁਹਾਡਾ ਵਿਕਾਸ ਹੈ।
1: ਬਿਲਕੁਲ ਜੀ, ਉਹ ਰਿਫਲੈਕਸ਼ਨ ਹੈ ਜੀ।
0: ਔਰ ਜਿਹੜਾ ਦੇਸ਼ ਦੇ ਲੋਕ, ਦੇਖੋ ਇਸ ਵੇਲੇ ਅਸੀਂ ਜਾਪਾਨ ਦੇ ਲੋਕਾਂ ਦੀ ਬੜੀ ਤਾਰੀਫ ਹੁੰਦੀ ਹੈ, ਉਹ ਬੜੇ ਐਥੀਕਲ ਨੇ, ਉਹ ਹੇਰਾਫੇਰੀ ਨਹੀਂ ਕਰਦੇ, ਉਹ ਬੜੇ ਸ਼ਾਂਤ ਸੁਭਾਅ ਦੇ ਨੇ। ਕਿਸੇ ਦੇਸ਼ ਦਾ ਵਿਕਾਸ ਸਿਰਫ ਉਹਦੀਆਂ ਸੜਕਾਂ, ਉਹਦੀਆਂ ਬਿਲਡਿੰਗਾਂ ਜਾਂ ਉਹਦੀ ਇਕਾਨਮੀ ਨਾਲ ਨਹੀਂ ਹੁੰਦਾ, ਉੱਥੇ ਦੇ ਇਨਸਾਨ ਦੇ ਕਰੈਕਟਰ ਨਾਲ ਹੁੰਦਾ, ਉਹਦਾ ਆਚਾਰ ਕਿਵੇਂ ਦਾ ਹੈ, ਉਹਦੀ ਰਹਿਣੀ ਸਹਿਣੀ ਕਿਵੇਂ ਦੀ ਹੈ, ਉਹਦਾ ਬੈਠਣਾ ਉੱਠਣਾ ਕਿਵੇਂ ਦਾ। ਦੇਖੋ ਸਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਪਿਛਲੇ ਸਮੇਂ ਚ ਦੋ ਬੜੇ ਵੱਡੇ ਨਾਰੇ ਦਿੱਤੇ ਨੇ ਜੀ, ਸਾਡੇ ਬਹੁਤ ਸਾਰੇ ਲੋਕ ਪੰਜਾਬੀਆਂ ਦਾ ਇੱਕ ਸੁਭਾਅ ਹੈ, ਅਸੀਂ ਖੁੱਲਾ ਖਰਚ ਕਰਦੇ ਹਾਂ। 2017 ਦੇ ਕਿਸਾਨ ਮੇਲੇ ਦਾ ਸਾਡਾ ਥੀਮ ਸੀ ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ। ਹੋਇਆ ਕੀ ਕਿ ਮੇਰੇ ਤੋਂ ਵਧੀਆ ਵਿਆਹ ਕਿਸੇ ਨੇ ਕੀਤਾ ਪਰਿਵਾਰ ਦੇ ਵਿੱਚ, ਮੈਂ ਕਹਿੰਦਾ ਮੈਂ ਉਸ ਤੋਂ ਵਧੀਆ ਕਰਾਂ, ਉਸ ਤੋਂ ਬਾਅਦ ਸਾਡਾ ਅਗਲਾ ਆਉਂਦਾ ਕਹਿੰਦਾ ਮੈਂ ਉਸ ਤੋਂ ਵਧੀਆ ਕਰਾਂ। ਇਹ ਇੱਕ ਅਨਐਥੀਕਲ ਕੰਪੀਟੀਸ਼ਨ ਬਣ ਗਿਆ ਜਿਹਦੇ ਨਾਲ ਅਸੀਂ ਇੱਕ ਦੂਜੇ ਨਾਲ ਵੈਰ ਵਿਰੋਧ ਵਿੱਚ। ਦੂਸਰੀ, ਰਮਨਦੀਪ ਜੀ, ਕਿੰਨਾ ਕਮਾਲ ਦਾ ਨਾਰਾ ਸਾਡੀ ਵੈਬਸਾਈਟ ਤੇ ਯੂਨੀਵਰਸਿਟੀ ਦੇ ਪਿਆ ਜੀ, ਕਰੋਗੇ ਗੱਲ ਮਿਲੇਗਾ ਹੱਲ।
1: ਬਿਲਕੁਲ,
0: ਜੇ ਤੁਹਾਨੂੰ ਕੋਈ
1: ਵਿਚਾਰ ਸਾਂਝੇ ਕਰੋ,
0: ਬਿਲਕੁਲ ਕੋਈ ਸਮੱਸਿਆ ਹੈ, ਕੋਈ ਮੁਸ਼ਕਿਲ ਹੈ,
1: ਨੈਗੇਟਿਵ ਪੋਜ਼ਿਟਿਵ, ਜੇ ਤੁਹਾਡੇ ਮਨ ਚ ਕੋਈ ਗਲਤ ਖਿਆਲ ਆਉਂਦਾ ਉਹਨੂੰ ਵੀ ਸਾਂਝਾ ਕਰੋ, ਜੇ ਕੋਈ ਚੰਗਾ ਵਿਚਾਰ ਆਉਂਦਾ ਉਹਨੂੰ ਵੀ ਸਾਂਝਾ ਕਰੋ।
0: ਜੇ ਤੁਸੀਂ ਚੁੱਪ ਰਹੋਗੇ ਤੁਹਾਡੀ ਉਦਾਸੀ ਵਧਦੀ ਜਾਏਗੀ, ਜੇ ਤੁਸੀਂ ਗੱਲ ਕਰੋਗੇ ਤੁਹਾਡੀ ਉਦਾਸੀ ਘਟਦੀ
1: ਜਾਏ।
0: ਬਹੁਤ ਬਹੁਤ ਧੰਨਵਾਦ ਰਮਨਦੀਪ ਜੀ, ਅੱਜ ਸਦਭਾਵਨਾ ਤੇ ਗੱਲ ਕਰਕੇ ਤੁਹਾਡੇ ਨਾਲ ਬਹੁਤ ਅੱਛਾ ਲੱਗਾ,
1: ਬਹੁਤ
0: ਧੰਨਵਾਦ।
1: ਧੰਨਵਾਦ ਜੀ। ਬਾਲ ਸਾਹਿਬ, ਫਿਰ ਕੱਲ ਦਾ ਸਰੋਤਿਆਂ ਨੂੰ ਪ੍ਰੋਗਰਾਮ ਦੱਸ ਦਿਓ ਵੀ ਕਿਹੜੇ ਕਿਹੜੇ ਹੈਗੇ ਆ।
2: ਜੀ, ਸਵੇਰੇ 6:30 ਖੇਤੀਬਾੜੀ ਪ੍ਰੋਗਰਾਮ ਚ ਸ਼ਹਿਦ ਮੱਖੀਆਂ ਦੀ ਦੇਖਭਾਲ ਬਾਰੇ ਜਾਣਕਾਰੀ ਲਵਾਂਗੇ। ਸ਼ਾਮੀ 6:30 ਦਿਹਾਤੀ ਪ੍ਰੋਗਰਾਮ ਵਿਚ ਬਰਸਾਤਾਂ ਚ ਟਮਾਟਰਾਂ ਦੀ ਕਾਸ਼ਤ ਬਾਰੇ ਡਾਕਟਰ ਸਰਦੇਸ਼ ਜਿੰਦਲ ਜਾਣਕਾਰੀ ਦੇਣਗੇ, ਤੇ ਉਸ ਤੋਂ ਇਲਾਵਾ ਮੌਸਮ ਦੀ ਕੋਈ ਖਾਸ ਚੇਤਾਵਨੀ ਨਹੀਂ ਆ। ਆਪਾਂ ਚਲੀਏ ਜੀ,
1: ਜੈ ਹਿੰਦ।

0: ਵਿਸ਼ੇਸ਼ ਸੂਚਨਾ ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ ਸੂਬਾ ਸਰਕਾਰ ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ ਇਹਨਾਂ ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ ਜਾਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ ਫੋਨ ਨੰਬਰ ਹੈ 0181-298-3036 ਈਮੇਲ ID jalandhar@prasarbharati.gov.in
1: नमस्कार आकाशवाणी समाचार के साथ मैं सरफिरोसी सर्वोच्च न्यायालय ने पूर्व न्यायाधीश आर सुभाष रेड्डी की अध्यक्षता में 5 सदस्यीय उच्चाधिकार प्राप्त जांच समिति गठित की है। ये समिति दिल्ली में प्रदर्शनकारी छात्रों पर पुलिस और सुरक्षा कर्मियों के जरूरत से ज्यादा बल प्रयोग और पुलिस कर्मियों के खिलाफ हिंसा के आरोपों की जांच करेगी। समिति में पंजाब और हरियाणा उच्च न्यायालय के पूर्व मुख्य न्यायाधीश

ਸੱਚੀਐ ਸੱਜਣ ਸੱਚਾ ਪਾਤਸ਼ਾਹੋ ਸਰਸ਼ਾਹਾਂ ਦਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹੋ ਸਰਸ਼ਾਹਾਂ ਦਸ਼ਾਹੋ ਜਿਸ

ਹੋਏ ਸਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਭਾਓ ਭਗਤ ਕਰ ਨੀਚ ਸਦਾਏ ਤਾਂ ਨਾਨਕ ਮੁਖ ਅੰਤਰ ਪਾਏ ਪੌੜੀ ਸਰਬ

0: ਮਨ ਭਾਵਦੇ ਰਹੇ ਜਾਵਣਾ ਨਗਾ ਤੋਂ ਚੱਲ ਜਾਂਦੇ ਤੇ ਸੈਕੜਾ ਡਰਾਵਣਾ ਸਰੇ ਉੱਤੇ ਪਛਤਾਵਣਾ
1: ਰਾਮ ਕਲੀ ਮਹੱਲਾ ਤੀਜਾ।

ਜਪਿਆ ਜਪਿਆ ਤਪਿਆ ਜਿਨਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ

ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਾਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲ

ਆਵੇ, ਤਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛੇ ਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ।